0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫ੍ਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: ओहो आज फेर नहीं लोड मिलिया
6: की होया
5: बस पूछना इंश्योरेंस कंफर्मेशन नहीं आई टाइम पे ते हुन फेर एक दिन वेट करनी पैनी है ते बच्चियां नु फेर नहीं मिल होना दो दिन
6: ओहो रह गए ना फेर पीछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि

0: ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
3: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
4: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80 ਐਵੀਨਿਊ
2: ਤੀਜੀ ਲੋਕੇਸ਼ਨ 570-6520 ਲਈ ਫਾਲਕਨਰਿਜ ਬੁਲੇਵਾਰਡ।
0: ਚੌਥੀ ਲੋਕੇਸ਼ਨ 606 ਸਿਟੀਸਕੇਪ ਸਕਿਓਰ।
2: ਪੰਜਵੀਂ ਲੋਕੇਸ਼ਨ 3150 235 ਰੈੱਡ ਐਂਬਰਸ ਵੇ।
0: ਛੇਵੀਂ ਲੋਕੇਸ਼ਨ 400।

0: 45 ਕੈਰਿੰਗਟਨ ਬੁਲੇਵਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222
2: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
5: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
4: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
6: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
4: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
6: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
4: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
6: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
4: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ
7: ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਯਾਰ ਜੀ ਮੈਂ ਆਪਕਾ ਹੋਸਟ ਜਲਾਲ ਆਪਕੀ ਖਿਦਮਤ ਹਾਜ਼ਰ ਆਪ ਤਾਂ ਸੁਣ ਰਹੇ ਦੇਖ ਰਹੇ ਕਾਫੀ ਜਲਾਲ ਔਨ ਰੇਡੀਓ ਸੋ ਸੰਗਮ 94.7 ਫਮ ਆਜ ਹੈ ਮੈਨੇਜਰ ਦਾ ਦਿਨ ਹੈ ਤੁਹਾਡੇ ਹਸਬ ਮਾਮੂਲ ਕਾਫੀ ਜਲਾਲ ਆਪਕੀ ਖਿਦਮਤ ਮੈਂ ਹਾਜ਼ਰ ਆਪ ਆਜ ਜੋ ਹੈ ਆਪਕੋ ਬਹੁਤ ਮਜ਼ਾ ਆਏਗਾ ਇਸ ਲਈ ਆਜ ਜੋ ਹੈ ਲਾਈਵ ਸਿੰਗਿੰਗ ਹੋਣੇ ਵਾਲੀ ਸ਼ੋ ਪੇ ਤਾਂ ਆਪਣੇ ਜਾਣਾ ਕਹੀਂ ਨਹੀਂ ਸੁਣਤੇ ਰਹੀਏ ਕਾਫੀ ਜਲਾਲ ਔਨਲੀ ਔਨ ਰੇਡੀਓ ਸੋ ਸੰਗਮ 94.7 ਫਮ ਆਜ ਕਾ ਜੋ ਸੈਗਮੈਂਟ ਕਾ ਨਾਮ ਮੈਨੇ ਰੱਖਾ ਹੈ ਕੇ ਡਬਲਿਊ ਜੀ ਵਰਲਡ ਸਟੇਜ ਕਿਉਂ ਹੈ ਇਸ ਲਈ ਆਜ ਕਾ ਜੋ ਸ਼ੋ ਹੋਗਾ ਜਿਸ ਮੈਨੇ ਕਹਾ ਕਿ ਲਾਈਵ ਸਿੰਗਿੰਗ ਹੈ ਤਾਂ ਇਹ ਜੋ ਜੋ ਯਹਾਂ ਸੇ ਜੋ ਫੇਸਬੁੱਕ ਪਰ ਹੈ ਵੋ ਦੁਨੀਆ ਭਰ ਮੇ ਜੋ ਹੈ ਲੋਗੋਂ ਤੱਕ ਇਹ ਆਜ ਕਾ ਸ਼ੋ ਪਹੁੰਚੇਗਾ ਇਸੀ ਲਈ ਆਪ ਜੋ ਹੈ ਯਾ ਤੋ ਜੋ ਹੈ ਰਸ਼ੀਆ ਕੋ ਲੈ ਲੇ ਯਾ ਤੋ ਫਿਰ ਈਸਟ ਅਫਰੀਕਾ ਲੈ ਲੇ ਪਾਕਿਸਤਾਨ ਲੈ ਲੇ ਇੰਡੀਆ ਲੈ ਲੇ US ਲੈ ਲੇ ਆਲਦੋ ਟੂ ਆਸਟ੍ਰੇਲੀਆ ਨਿਊਜ਼ੀਲੈਂਡ ਲੋਕ ਦੇਖਤੇ ਹੈ ਕਾਫੀ ਜਲਾਲ ਤੋ ਆਪਕਾ ਜੋ ਆਜ ਕਾ ਜੋ ਸ਼ੋ ਹੋਗਾ ਇਸੀ ਲਈ ਇਸਕਾ ਨਾਮ ਜੋ ਹੈ ਚੁਣ ਕੇ ਰੱਖਾ KWG ਵਰਲਡ ਸਟੇਜ ਕਾ ਮਤਲਬ ਇਹ ਹੈ ਕਿ ਆਪਕੋ ਅੱਛੀ ਅੱਛੀ ਸਟੋਰੀਜ਼ ਜੋ ਹੈ ਸੁਣਨੇ ਮਿਲੇਗੀ ਆਰਟਿਸਟ ਕੇ ਬਾਰੇ ਮੇ ਕਿ ਵੋ ਕਿਸ ਤਰ੍ਹਾਂ ਉਹਨੇ ਉਨਕਾ ਜੋ ਕਰੀਅਰ ਕਾ ਹੈ ਉਹਨੇ ਆਗਾਜ਼ ਕੀਆ ਕਿਆ ਕਿਆ ਸਟੋਰੀਜ਼ ਜੋ ਹੈ ਬਿਹਾਇੰਡ ਦ ਸੀਨ ਜੋ ਹਮ ਨੋਰਮਲੀ ਨਹੀਂ ਸੁਣਤੇ ਹੈ ਤੋ ਵਹਾਂ ਪਰ ਆਪਕੋ ਹੈ ਆਪ ਜੋ ਛੋਟੀ ਛੋਟੀ ਸਟੋਰੀਜ਼ ਆਪਕੀ ਨਜ਼ਰ ਜੋ ਆਪ ਜੋ ਹੈ ਸੁਣੇਂਗੇ ਔਰ ਦੇਖੇਂਗੇ ਵੀ

0: ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 5871208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
1: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
1: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵੀ
4: ਓਹੋ ਅੱਜ ਫੇਰ ਨੀ ਲੋਡ ਮਿਲਿਆ
0: ਕੀ ਹੋਇਆ
4: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
0: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੂਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 5871320 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
5: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
3: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
7: ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਯਾ ਅਲੀ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ।

0: ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
4: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ।

0: ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
1: ਦੂਜੀ ਲੋਕੇਸ਼ਨ 117-7771-80 ਐਵੇਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222

0: ਰੇਡੀਓ ਸੁਰਸੰਗਮ 94.7 ਐਫਐਮ ਤੁਸੀਂ ਸੁਣ ਰਹੇ ਹੋ। ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 15 ਜੁਲਾਈ ਦਿਨ ਬੁੱਧਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਤੇ ਤੁਹਾਡਾ ਸਾਥ 1 ਘੰਟੇ ਤੱਕ ਬਣਿਆ ਰਹੇਗਾ। 10 ਵਜੇ ਤੱਕ ਇਹ ਪ੍ਰੋਗਰਾਮ ਹੋਵੇਗਾ ਜੀ। ਇਸ ਵਿੱਚ ਹਰ ਰੋਜ਼ ਦੀ ਤਰ੍ਹਾਂ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਫੋਨ ਲਾਈਨ ਦੇ ਜ਼ਰੀਏ ਹਾਜ਼ਰ ਹੋਣਗੇ ਤੇ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਤੇ ਭਾਰਤ ਦੇ ਬਹੁਤ ਸਾਰੇ ਮੁੱਦਿਆਂ ਤੇ ਡਿਟੇਲ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਡੇ ਨਾਲ ਸਾਂਝੀ ਕਰਨਗੇ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 5878312108 ਤੇ। ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ। ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਵੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ।
1: ਸ਼ੁਕਰੀਆ ਸਵਲੀਨ, ਸਤਿ ਸ੍ਰੀ ਅਕਾਲ ਜੀ।
0: ਪੰਨੂ ਸਾਹਿਬ, ਸੁਪਰੀਮ ਕੋਰਟ ਦਾ ਇੱਕ ਫੈਸਲਾ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ, ਉਸੇ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਉਸ ਫੈਸਲੇ ਦੇ ਵਿੱਚ ਅਦਾਲਤ ਕਹਿੰਦੀ ਹੈ ਕਿ ਜਿਹੜੀ ਵਿਰਾਸਤ ਚੋਂ ਤੁਹਾਨੂੰ ਜਾਇਦਾਦ ਮਿਲੀ ਹੈ, ਜਾਇਦਾਦ ਦਾ ਭਾਵੇਂ ਕੋਈ ਹੱਕਦਾਰ ਵੀ ਹੋਵੇ ਤੇ ਉਹਨੂੰ ਵੇਚਣ ਲੱਗਿਆਂ ਉਹਨੂੰ ਆਪਣੇ ਪਰਿਵਾਰ ਦੇ ਨਾਲ ਸਲਾਹ ਮਸ਼ਵਰਾ ਕਰਨਾ ਪਊਗਾ। ਇਹ ਸਾਰਾ ਮਸਲਾ ਸਾਨੂੰ ਸਮਝਾਇਓ, ਕਿਉਂ ਅਦਾਲਤ ਨੂੰ ਕਹਿਣਾ ਪਿਆ ਤੇ ਅਸਲ 'ਚ ਇਹਦੇ ਕੀ ਮਤਲਬ ਨੇ?
1: ਸਵਲੀਨ, ਨਵੀਂ ਪੀੜ੍ਹੀ ਦੇ ਲੋਕਾਂ ਨੂੰ ਪਤਾ ਨਹੀਂ, ਪੁਰਾਣਾ ਇੱਕ ਹੁੰਦਾ ਸੀ ਹੱਕ ਸ਼ੁਬਾ, ਉਹਦੇ 'ਚ ਸੀ ਕਿ ਫਰਜ਼ ਕਰੋ ਮੇਰੇ ਚਾਚੇ ਦੇ ਤਾਏ ਦੇ ਪੁੱਤਰਾਂ ਨੇ ਜ਼ਮੀਨ ਵੇਚ ਦਿੱਤੀ, ਜਾਂ ਉਹਨਾਂ ਦੀ ਅੱਗੋਂ ਇੱਕ ਭੂਆ ਸੀ ਉਹ ਆਪਣਾ ਹਿੱਸਾ ਵੇਚ ਗਈ, ਜਿਹਨਾਂ ਨੇ ਖਰੀਦਿਆ, ਮੈਂ ਚਾਹਵਾਂ ਤੇ ਇੱਕ ਸਾਲ ਦੇ ਅੰਦਰ

ਉਹਨਾਂ ਦੇ ਖਿਲਾਫ ਕੇਸ ਕਰ ਸਕਦਾ ਕਿ ਇਸ ਜ਼ਮੀਨ ਤੇ ਸਾਡਾ ਹੱਕ ਸੀ ਤੇ ਇਹਨਾਂ ਨੇ ਪਾਸੇ ਤੋਂ ਕਿਉਂ ਖਰੀਦੀ ਆ। ਉਹ ਅਦਾਲਤ ਫਿਰ ਰਜਿਸਟਰੀ ਕੈਂਸਲ ਕਰਕੇ ਤੇ ਮੈਨੂੰ ਹੱਕ ਦੇ ਦਿੱਤੀ ਸੀ ਕਿ ਤੂੰ ਇਹਨਾਂ ਦੇ ਜਿੰਨੇ ਪੈਸੇ ਲੱਗੇ ਆ ਰਜਿਸਟਰੀ ਦੇ ਨਾਲ ਜਿਹੜਾ ਉੱਥੇ ਫੀਸਾਂ ਟੈਕਸ ਵਗੈਰਾ ਲੱਗੇ ਆ ਉਹ ਵੀ ਇਹ ਸਾਰੇ ਮੋੜ ਦੇ ਤੇ ਇਹ ਜ਼ਮੀਨ ਤੂੰ ਆਪਣੇ ਨਾਂ ਕਰਾ ਲਾ, ਵਾਧੂ ਪੈਸਾ ਕੋਈ ਨੀ ਦੇਣਾ ਕਿਉਂਕਿ ਜੇ ਇਹਨਾਂ ਖਰੀਦੀ ਆ ਤੇ ਇਸ ਇੱਕ ਸਾਲ ਦੇ ਵਿੱਚ ਉਹਨੇ ਫਸਲ ਵੀ ਕਮਾ ਲਈ ਆ ਉਹ ਹੱਕ ਉਹਨਾਂ ਨੂੰ ਮਿਲ ਜਾਂਦਾ ਸੀ। ਕੁਝ ਨੂੰ ਇਸ ਤਰ੍ਹਾਂ ਦੇ ਹੱਕ ਹੁੰਦੇ ਸੀ, ਹੱਕ ਸੁਬਹ ਪਿਛਲੇ ਸਮੇਂ ਚ ਸਮਝਿਆ ਜਾਂਦਾ ਸੀ ਖਤਮ ਹੋ ਗਿਆ। ਹੁਣ ਇੱਕ ਮਾਮਲਾ ਚਲਾ ਗਿਆ ਸੁਪਰੀਮ ਕੋਰਟ ਚ, ਉਹਦੇ ਵਿੱਚ ਕਿਸੇ ਨੇ ਆਪਣੇ ਜਾਇਦਾਦ ਦੇ ਵਿੱਚੋਂ ਕੋ ਹੱਕ ਵੇਚਣਾ ਸੀ, ਦੂਸਰਿਆਂ ਨੇ ਜਾ ਕੇ ਕਹਿ ਤਾ ਜਿਹੜਾ ਪੁਰਾਣਾ ਅੰਗਰੇਜ਼ਾਂ ਵੇਲੇ ਦਾ ਕਾਨੂੰਨ ਸੀ ਵਿਰਾਸਤ ਐਕਟ, ਉਹ ਤਾਂ ਪਹਿਲਾਂ ਹਿੰਦੂ ਵਿਰਾਸਤ ਐਕਟ ਦੇ ਤੌਰ ਤੇ ਚੱਲਦਾ ਸੀ ਤੇ ਹੁਣ ਵੀ ਚੱਲਦਾ, ਉਹ ਕਾਨੂੰਨ ਤਾਂ ਖਤਮ ਨੀ ਹੋਇਆ। ਇਸ ਤਰ੍ਹਾਂ ਬਾਹਰ ਕਿੱਦਾਂ ਵੇਚਿਆ ਜਾ ਸਕਦਾ ਜਦ ਅਸੀਂ ਉੱਥੇ ਬੈਠੇ ਹਾਂ? ਸਾਨੂੰ ਇਹਨੇ ਪੁੱਛਿਆ ਜੇ ਅਸੀਂ ਨਾ ਲਈਏ ਤੇ ਫਿਰ ਕਿਸੇ ਨੂੰ ਵੇਚ ਦੇਵੇ, ਆਸੇ ਪਾਸੇ ਸਾਡੇ ਸਾਰੇ ਪਰਿਵਾਰ ਦੀ ਭਾਈਚਾਰੇ ਦੀ ਜ਼ਮੀਨ ਆ, ਇਹਨੇ ਬਾਹਰ ਦੇ ਬੰਦੇ ਲਿਆ ਕੇ ਵਿਚਾਰੇ ਵਾੜ ਦਿੱਤੇ ਆ, ਸਾਡੇ ਝਗੜੇ ਕਰਾਉਣ ਨੂੰ ਵਾੜਦੇ ਆ। ਆਹ ਜਿਹੜੀ ਗੱਲ ਹੋਈ ਇਹਦੇ ਨਾਲ ਫਿਰ ਸੁਪਰੀਮ ਕੋਰਟ ਤੱਕ ਕੇਸ ਚਲਾ ਗਿਆ, ਹੇਠਲੀ ਅਦਾਲਤ ਤੋਂ ਚੱਲਦਾ ਚੱਲਦਾ ਸਮਝਿਆ ਜਾਂਦਾ ਸੀ ਕਿ ਇਹ ਅਦਾਲਤ ਨੇ ਹੁਕਮ ਦੇਣਾ ਕਿ ਜਿਹੜੇ ਜਾਇਦਾਦ ਦਾ ਹੱਕ ਉਹਨੇ ਵੇਚਣੀ ਸੀ ਵੇਚ ਲਈ, ਦੂਸਰਿਆਂ ਚ ਕੀ ਦਖਲ ਆ, ਉਹ ਜਿਹਨੂੰ ਮਰਜ਼ੀ ਵੇਚੇ। ਪਰ ਕੱਲ ਅਦਾਲਤ ਨੇ ਆਖਿਆ ਕਿ ਜਿਹੜਾ ਵਿਰਾਸਤ ਐਕਟ ਬਣਿਆ ਸੀ ਉਹਦੇ ਮੁਤਾਬਕ ਜੇ ਤਾਂ ਤੁਸੀਂ ਕੋਈ ਆਪਣੀ ਜਾਇਦਾਦ ਬਣਾਈ ਆ ਜਾਂ ਤੁਹਾਡੇ ਬਾਪ ਨੇ ਬਣਾਈ ਆ ਉਹ ਤਾਂ ਜਿੱਦਾਂ ਮਰਜ਼ੀ ਆਪਣਾ ਹੱਕ ਤੁਸੀਂ ਵੇਚ ਸਕਦੇ ਆ, ਪਰ ਜਿਹੜੀ ਵਿਰਾਸਤੀ ਜ਼ਮੀਨ ਆ ਵਿਰਾਸਤੀ ਜਾਇਦਾਦ ਆ ਦਾਦੇ ਤੋਂ ਲੈ ਕੇ ਤੁਰੀ ਆਉਂਦੀ ਵਿਰਾਸਤ ਵਿੱਚ ਤੁਹਾਡੇ ਬਾਪ ਨੂੰ ਮਿਲੀ ਤੇ ਵਿਰਾਸਤ ਵਿੱਚ ਹੀ ਤੁਹਾਨੂੰ ਮਿਲਣੀ ਆ, ਉਹਨੂੰ ਤੁਸੀਂ ਇਸ ਤਰ੍ਹਾਂ ਬਾਹਰ ਦਾ ਬਾਹਰ ਨਹੀਂ ਵੇਚ ਸਕਦੇ। ਉਹਦੇ ਵਾਸਤੇ ਪਹਿਲਾਂ ਤੁਹਾਨੂੰ ਆਪਣੇ ਪਰਿਵਾਰ ਨਾਲ ਆਪਣੇ ਨੇੜੇ ਦੇ ਰਿਸ਼ਤੇਦਾਰਾਂ ਨਾਲ ਗੱਲ ਕਰਨੀ ਪਵੇਗੀ ਕਿ ਤੁਸੀਂ ਭਾਈ ਕੋਈ ਲੈਣੇ ਆ, ਜੇ ਤੁਸੀਂ ਲੈਣੇ ਆ ਤੇ ਅਸੀਂ ਬਾਹਰ ਨਾ ਵੇਚੀਏ ਤੇ ਜੇ ਤੁਸੀਂ ਨਹੀਂ ਲੈਣੀ ਤੇ ਫਿਰ ਅਸੀਂ ਬਾਹਰ ਵੇਚ ਦਈਏ। ਇਹ ਬਹੁਤ ਦੇਰ ਤੋਂ ਦੱਬੀ ਪਈ ਗੱਲ ਕੱਲ ਸੁਪਰੀਮ ਕੋਰਟ ਨੇ ਜਿਹੜੇ ਢੰਗ ਨਾਲ ਸਪਸ਼ਟ ਕਰਕੇ ਆਖ ਦਿੱਤੀ ਆ, ਉਹ ਕਈ ਕਿਸਮ ਦੇ ਨਵੇਂ ਵਿਵਾਦ ਵੀ ਖੜੇ ਕਰ ਸਕਦੀ ਆ ਕਿਉਂਕਿ ਅੱਜ ਕੱਲ ਵੀ ਏਦਾਂ ਦੀਆਂ ਗੱਲਾਂ ਚੱਲਦੀਆਂ ਨੇ। ਮੈਨੂੰ ਥੋੜੇ ਦਿਨ ਪਹਿਲਾਂ ਇੱਕ NRI ਨੇ ਆਖਿਆ ਕਿ ਦੇਖੋ ਜੀ ਸਾਡਾ ਫਲਾਨਾ ਰਿਸ਼ਤੇਦਾਰ ਸੀ ਉਹਨਾਂ ਨੇ ਜ਼ਮੀਨ ਚੁੱਪ ਚਪੀਤੇ, ਜਿਹੜੀ ਚੰਗੀ ਚੰਗੀ ਜ਼ਮੀਨ ਸੀ ਉਹ ਸਾਰੀ ਆਪਣੇ ਢੰਗ ਨਾਲ ਬਾਹਰ ਦੀ ਬਾਹਰ ਕਿਸੇ ਕੰਪਨੀ ਨੂੰ ਵੇਚ ਦਿੱਤੀ ਹੈ, ਸਾਡੇ ਨਾਲ ਗੱਲ ਵੀ ਨਹੀਂ ਕੀਤੀ ਤੇ ਜਿਹੜੀ ਪਿੱਛੇ ਮਾੜੀ ਸੀ ਉਹ ਸਾਡੇ ਵਾਸਤੇ ਰਹਿਣਤੀ ਆ ਤੇ ਕਾਗਜ਼ਾਂ ਵਿੱਚ ਪੂਰਾ ਰੱਖਿਆ ਕਿ ਜੇ ਫਰਜ ਕਰੋ 8 ਏਕੜ ਹੈ ਤੇ ਉਹਨੇ ਆਪਣੇ 4 ਵੇਚਤੇ ਤੇ ਸਾਡੇ 4 ਰਹਿਣਤੇ, ਪਰ ਆਪਣੇ 4 ਵੇਚਣ ਲੱਗਿਆ ਪਤਾ ਤੇ ਸਾਰਾ ਉਹਨੇ ਵੇਚਤਾ ਤੇ ਸਾਡੇ ਕੋਲ ਤੇ ਪਿੱਛੇ ਵਾਲੇ 4 ਰਹਿ ਗਏ, ਅਸੀਂ ਕੀ ਕਰਾਂਗੇ ਜਿਹਨੂੰ ਰਸਤਾ ਵੀ ਨਹੀਂ ਮਿਲਦਾ। ਉਹ ਗੱਲ ਵੀ ਏਦਾਂ ਦੇ ਕਈ ਹੋਰ ਮਸਲੇ ਸੀ। ਇੱਕ ਪਰਿਵਾਰ ਇਹੋ ਜਿਹਾ ਸੀ ਜਿਨ੍ਹਾਂ ਨੇ ਮੈਨੂੰ ਆ ਕੇ ਆਖਿਆ ਕਿ ਸਾਡਾ ਰਿਸ਼ਤੇਦਾਰ NRI ਬਾਹਰੋਂ ਆ ਕੇ ਵੇਚ ਗਿਆ। ਇੱਦਾਂ ਦੀਆਂ ਬਹੁਤ ਗੱਲਾਂ ਅੱਗੇ ਹੁੰਦੀਆਂ ਸਨ। ਹੁਣ ਉਹ ਸਾਰੀਆਂ ਗੱਲਾਂ ਜਦੋਂ ਦੁਬਾਰਾ ਆਉਣੀਆਂ ਨੇ, ਕਈਆਂ ਲੋਕਾਂ ਨੇ ਪੁਰਾਣੇ ਕੇਸ ਦੁਬਾਰਾ ਪੁੱਟ ਲੈਣੇ ਆ ਕਿ ਸਾਡੇ ਨਾਲ ਇਸ ਤਰ੍ਹਾਂ ਦੇ ਹੋ ਗਈ ਆ ਘਟਨਾ ਕਿ ਸਾਡੇ ਰਿਸ਼ਤੇਦਾਰਾਂ ਨੇ ਸਾਡੇ ਨਾਲ ਗੱਲ ਕੀਤੇ ਬਗੈਰ ਬਾਹਰ ਦੀ ਬਾਹਰ ਵੇਚ ਦਿੱਤੀ ਆ। ਹੁਣ ਏਦਾਂ ਹੀ ਮੇਰੇ ਕੋਲ ਇੱਕ ਹੋਰ ਥਾਂ ਦੀ ਵੀ ਇੱਕ ਖਬਰ ਹੈਗੀ ਆ, ਤੁਹਾਡੇ ਇੱਕ NRI ਵੈਨਕੂਵਰ ਦੇ ਵਿੱਚ ਸੀ, ਉਹਨਾਂ ਦੇ ਜਿਹੜੇ ਦੋਵੇਂ ਭਰਾ ਸਨ ਉਹਨਾਂ ਦੋ ਭਰਾਵਾਂ ਦੇ ਵਿੱਚੋਂ ਇੱਕ ਉੱਥੇ ਸੀ ਤੇ ਦੂਸਰਾ ਇੱਥੇ ਸੀ, ਜਿਹੜਾ ਦੂਸਰਾ ਸੀ ਉਹਨੇ ਕਿਸੇ ਨਾਲ ਮਿਲ ਕੇ ਉੱਥੇ ਕਲੋਨੀ ਕੱਟ ਦਿੱਤੀ ਔਰ ਸ਼ਰਾਰਤੀ ਹੇਠਾਂ ਕਿ ਉਹਦਾ ਜਿੰਨਾ ਉਹਦੇ ਚ ਹੱਕ ਬਣਦਾ ਸੀ ਓਨਾ ਹੀ ਉਹਨੇ ਵੇਚਿਆ ਪਲਾਟ ਵੇਚੇ, ਤੇ ਜਿਹੜੀ ਦੂਸਰਾ ਵੈਨਕੂਵਰ ਚ ਬੈਠਾ ਸੀ ਉਹਦੀ ਜ਼ਮੀਨ ਦਾ ਕੀ ਕੀਤਾ, ਉਹ ਸਾਰੀ ਨਕਸ਼ੇ ਚ ਪਾਰਕ ਬਣਾ ਤੇ ਸੜਕਾਂ ਬਣਾਤੀਆਂ, ਯਾਨੀ ਉਹਦੇ ਵਾਸਤੇ ਮਰਲਾ ਵੀ ਨੀ ਛੱਡਿਆ ਤੇ ਜਾ ਕੇ ਤਹਿਸੀਲ ਦੇ ਰਿਕਾਰਡ ਚ ਲਿਖਾ ਤਾ ਕਿ ਮੈਂ ਸਿਰਫ ਆਪਣਾ ਹੀ ਹੱਕ ਵੇਚਿਆ, ਉਹਦੇ ਹੱਕ ਨੂੰ ਤੇ ਮੈਂ ਛੇੜਿਆ ਨਹੀਂ। ਉਹ ਤਹਿਸੀਲਦਾਰ ਵੀ ਫਿਰ ਆਖੀ ਜਾਵੇ ਕਿ ਦੇਖੋ ਜੀ ਉਹਨੇ ਤੇ ਆਪਦਾ ਬਣਦਾ ਹੱਕ ਹੀ ਲਿਆ। ਮੈਂ ਫਿਰ ਉਹ ਤਹਿਸੀਲਦਾਰ ਨੂੰ ਆਖਿਆ, ਮੈਂ ਕਿਹਾ ਜੇ ਗੱਲ ਵੱਧ ਗਈ ਨਾ ਤੇ ਤੇਰੀ ਨੌਕਰੀ ਵੀ ਜਾਊਗੀ, ਤੈਨੂੰ ਨੀ ਦਿਸਦਾ ਕਿ ਹੱਕ ਦੇ ਵਿੱਚੋਂ ਉਹ ਦੂਸਰਿਆਂ ਨੂੰ ਸਿਰਫ ਸੜਕਾਂ ਰਹਿਣ ਦਿੱਤੀਆਂ ਜਿਹੜੀਆਂ ਸੜਕਾਂ ਤੇ ਲੋਕਾਂ ਨੇ ਲੰਘਣਾ ਤੇ ਉਹ ਵੇਚ ਨੀ ਸਕਦੇ, ਤੇ ਆਪ ਇਹਨੇ ਕਲੋਨੀ ਕੱਟ ਕੇ ਤੇ ਸਾਰੀ ਜ਼ਮੀਨ ਵੇਚ ਲਈ ਆ। ਜੇ ਤੂੰ ਜਿਹੜੀਆਂ ਰਜਿਸਟਰੀਆਂ ਕਰੀ ਗਿਆ ਤੂੰ ਵੀ ਜੇਲ੍ਹ ਤੱਕ ਨਾ ਚਲਿਆ ਜਾਵੇ। ਉਹ ਬਾਅਦ ਵਿੱਚ ਤਹਿਸੀਲਦਾਰ ਨੂੰ ਚਿੰਤਾ ਹੋਈ, ਫਿਰ ਉਹ ਚਾਰ ਚੁਫੇਰੇ ਭੱਜੇ ਭੁੱਜੇ ਮੁੜਕੇ ਤੋਂ ਲੈ ਦੇ ਕੇ ਸਮਝੌਤੇ ਕੀਤੇ। ਤੇ ਏਦਾਂ ਦੀਆਂ ਸਮੱਸਿਆਵਾਂ ਅੱਗੇ ਵੀ ਉੱਠਦੀਆਂ ਸੀ, ਪਰ ਹੁਣ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਇਹਦੇ ਨਾਲ

0: ਜੇਕਰ ਲੋਕ ਡਰ ਕੇ ਚੜ੍ਹਨਗੇ ਫਿਰ ਸਮੱਸਿਆ ਕੋਈ ਨੀ, ਪਰ ਜੇ ਅਜੇ ਵੀ ਕਿਸੇ ਨੇ ਇਹੋ ਜਿਹੀ ਕੋਈ ਸ਼ਰਾਰਤ ਕੀਤੀ ਵੀ ਦੂਸਰਿਆਂ ਨੂੰ ਟਿੱਬੇ ਲਾ ਜਾ ਤੇ ਉਹਦਾ ਹੱਕ ਵੀ ਬਾਹਰ ਦਾ ਬਾਹਰ ਵੇਚ ਜਾਵਾਂ ਜਾਂ ਵਿਰਾਸਤੀ ਜ਼ਮੀਨ ਆ ਤੇ ਉਹਨੂੰ ਆਪਣੇ ਹਿੱਸੇ ਨੂੰ ਵਿਚਾਲਿਓ ਕਰਕੇ ਵੇਚਾਂ ਤਾਂ ਕਿ ਇੱਥੋਂ ਵਾਲੇ ਜਿਹੜੇ ਰਹਿ ਗਏ ਆ ਉਹ ਨਾ ਆਪਣੀ ਜ਼ਮੀਨ ਵਾਹੁਣ ਜੋਗੇ ਰਹਿ ਜਾਣ ਤੇ ਨਾ ਵੇਚ ਜੋਗੇ ਰਹਿ ਜਾਣ। ਉਹ ਸਾਰੀਆਂ ਸ਼ਰਾਰਤਾਂ ਜਿਹੜੀਆਂ ਨੇ ਉਹਨਾਂ ਦਾ ਰਾਹ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਬੰਦ ਕਰ ਦਿੱਤਾ
1: ਜੀ। ਪੰਨੂ ਸਾਹਿਬ, ਆਪਾਂ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਹੈ ਜਿਹੜਾ ਪੰਜਾਬ ਦੇ ਵਿੱਚ ਐਸ ਆਈ ਆਰ ਸ਼ੁਰੂ ਹੋਣਾ ਹੈ, ਹੁਣ ਫਿਰ ਇੱਕ ਖਬਰ ਆਈ ਹੈ। ਵੈਸੇ 24 ਜੁਲਾਈ ਨੂੰ ਕਹਿੰਦੇ ਸੀ ਪਹਿਲਾਂ ਸ਼ੁਰੂ ਹੋਣਾ, ਪਰ ਹੁਣ ਚੋਣ ਕਮਿਸ਼ਨ ਨੇ ਥੋੜਾ ਡਿਲੇ ਕਰ ਦਿੱਤਾ ਹੈ, ਪੂਰੀ ਖਬਰ ਕੀ ਹੈ ਜੀ?
0: ਉਹਦਾ ਇਸ ਤਰ੍ਹਾਂ ਕਿ ਚੋਣ ਕਮਿਸ਼ਨ ਨੇ ਕਿਉਂ ਕੀਤਾ ਇਹਦੀ ਵਜ੍ਹਾ ਉਹਨੇ ਕੱਲ ਨਹੀਂ ਦੱਸੀ। ਸ਼ਾਇਦ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਉਹ ਕੁਝ ਜਿਹੜੀਆਂ ਤਰੀਕਾਂ ਨੇ ਦੂਸਰੀਆਂ ਤਰੀਕਾਂ ਦੇ ਨਾਲ ਕਲੈਸ਼ ਕਰ ਜਾਂਦੀਆਂ, ਉਹਨਾਂ ਦੇ ਕੁਝ ਹੋਰ ਪ੍ਰੋਗਰਾਮ ਹੁੰਦੇ ਆ ਉਹ ਰਲ ਜਾਂਦੇ। ਹੁਣ ਪੰਜਾਬ ਬਾਰੇ ਤਾਂ ਇਹੋ ਜਿਹੀ ਪ੍ਰੋਗਰਾਮ ਇਹੋ ਜਿਹੀ ਕੋਈ ਸਮੱਸਿਆ ਕੋਈ ਹੈ ਨਹੀਂ ਸੀ, ਪਰ ਇੱਥੇ ਵੀ ਇਹਨਾਂ ਨੇ ਉਸ ਦਿਨ ਵਧਾ ਦਿੱਤੇ। ਜਿਹੜਾ ਇੱਥੋਂ ਐਸ ਆਈ ਵਾਸਤੇ ਘਰ ਘਰ ਜਾ ਕੇ ਤੇ ਫਾਰਮ ਭਰਦਾ ਸੀ ਉਹ ਪਹਿਲਾਂ 23 ਜੁਲਾਈ ਤੱਕ ਸੀਗਾ, 23 ਅਗਸਤ ਤੱਕ ਸੀ, ਉਹ ਵਧਾ ਕੇ ਤੇ ਉਹਨਾਂ ਨੇ ਕਰਨੀਆਂ ਉਹਨਾਂ ਦੇ ਵੀ ਵਧਾ ਦਿੱਤੇ ਆ। ਇਹਦੇ ਚ ਮੈਂ ਇੱਕ ਗੱਲ, ਜਿਹੜੇ NRI ਸਾਡੇ ਨੇ ਜਿਹੜੇ ਅਜੇ ਤੱਕ ਇੰਡੀਆ ਦੇ ਸਿਟੀਜ਼ਨ ਨੇ ਪਾਸਪੋਰਟ ਜਿਹਨਾਂ ਕੋਲ ਇੱਥੋਂ ਦਾ, ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਮੁੜ ਮੁੜ ਕੇ ਮੇਰੇ ਕੋਲ ਇਹ ਸ਼ਿਕਾਇਤਾਂ ਆਉਂਦੀਆਂ ਕਿ ਸਾਡੀ ਤਾਂ ਜੀ ਵੋਟ ਨੀ ਬਣੀ, ਸਾਨੂੰ ਤਾਂ ਜੀ ਪੁੱਛਿਆ ਨੀ। ਕਈ ਲੋਕ ਕਹਿੰਦੇ ਆ ਕਿ ਅਸੀਂ ਵਿਦੇਸ਼ ਵਿੱਚ ਬੈਠੇ ਸਾਂ, ਸਾਡੀ ਵੋਟ ਕਟਾ ਦਿੱਤੀ ਗਈ। ਤੁਹਾਡੀ ਵੋਟ ਜੇ ਕੋਈ ਕਟਾਉਂਦਾ ਤੇ ਗਲਤ ਕਰਦਾ ਤੁਸੀਂ ਉਹਦੀ ਸ਼ਿਕਾਇਤ ਕਰ ਸਕਦੇ ਆ ਕਿ ਜਿਹਨੇ ਸਾਡੀ ਵੋਟ ਕਟਵਾਈ ਆ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ, ਉਹ ਕਾਨੂੰਨੀ ਤੌਰ ਤੇ ਵੀ ਕਾਰਵਾਈ ਹੋ ਸਕਦੀ ਆ। ਪਰ ਉਹਦੇ ਨਾਲੋਂ ਵੱਡੀ ਗੱਲ ਇਹ ਆ ਕਿ ਤੁਸੀਂ ਆਪਣਾ ਫਾਰਮ ਭਰ ਕੇ ਤੇ ਆਨਲਾਈਨ ਭੇਜੋ। ਜਿਹੜਾ ਆਨਲਾਈਨ ਫਾਰਮ ਭਰ ਕੇ ਤੁਹਾਨੂੰ ਭੇਜਿਆ ਉਹ ਤੁਹਾਡੇ ਕੋਲ ਆਪਣਾ ਕਿਸੇ ਦਾ ਲੌਗਇਨ ਕਰਨ ਵਾਸਤੇ ਨੰਬਰ ਵੀ ਮਿਲ ਜਾਵੇਗਾ ਤੇ ਤੁਹਾਡੇ ਉਸ ਫਾਰਮ ਨੂੰ ਕੋਈ ਖਰਾਬ ਵੀ ਨੀ ਕਰ ਸਕਦਾ। ਇਹਦੇ ਵਿੱਚ ਹੀ ਇਹ ਵੀ ਆ, ਕੱਲ ਵੀ ਮੇਰੇ ਕੋਲ ਫਿਰ ਗੱਲਾਂ ਹੋਈਆਂ, ਅੱਜ ਵੀ ਸਵੇਰੇ ਮੈਂ ਉੱਠਿਆ ਤੇ ਮੈਂ ਮੈਸੇਜ ਪੜ੍ਹੇ ਤੇ ਉਹਨਾਂ ਚ ਲਿਖਿਆ ਕਿ ਅਸੀਂ ਵਿਦੇਸ਼ ਵਿੱਚ ਬੈਠੇ ਆ, ਮਤਲਬ ਕੁਝ ਖਾਸ ਇਸ ਤਰ੍ਹਾਂ ਦੇ ਪਰਿਵਾਰ ਨੇ ਜਿਹਨਾਂ ਦੀ ਇਹ ਸਮੱਸਿਆ। ਉਹ ਕਹਿੰਦੇ ਜੀ ਵਿਦੇਸ਼ ਵਿੱਚ ਬੈਠੇ ਆ, ਸਾਡੇ ਤੇ ਸਾਰੇ ਰਿਸ਼ਤੇਦਾਰ ਵੀ ਇੱਥੇ ਆ ਗਏ ਆ, ਪਰ ਪਾਸਪੋਰਟ ਅਸੀਂ ਅਜੇ ਤੱਕ ਇੰਡੀਅਨ ਰੱਖਿਆ, ਅਸੀਂ ਇਹਨੂੰ ਇੱਥੋਂ ਦੇ ਸਿਟੀਜ਼ਨਸ਼ਿਪ ਨਹੀਂ ਲਈ ਤੇ ਹੁਣ ਸਾਡਾ ਤੇ ਉੱਥੇ ਹੈਗਾ ਹੀ ਕੋਈ ਨੀ ਤੇ ਸਾਡੇ ਪੱਖ ਵਿੱਚ ਉੱਥੇ ਗਵਾਹੀ ਕੌਣ ਦੇਵੇਗਾ? ਇਹੋ ਜਿਹੀ ਕੋਈ ਗੱਲ ਨੀ, ਤੁਹਾਡੇ ਪੱਖ ਵਿੱਚ ਉੱਥੇ ਕੋਈ ਗਵਾਹੀ ਦੇਵੇ ਜਾਂ ਨਾ ਦੇਵੇ, ਇੱਕ ਤਾਂ ਤੁਹਾਡੇ ਪਾਸਪੋਰਟ ਦੀ ਫੋਟੋ ਕਾਪੀ ਉੱਥੇ ਚਾਹੀਦੀ ਆ ਜਿਹੜੀ ਜਿਹਦੇ ਨਾਲ ਉੱਥੇ ਕਨਫਰਮ ਹੋ ਸਕੇ ਕਿ ਤੁਸੀਂ ਵਾਕਈ ਸੱਚ ਬੋਲਦੇ ਪਏ ਆ, ਤੁਸੀਂ ਅਜੇ ਤੱਕ ਇੰਡੀਅਨ ਸਿਟੀਜ਼ਨ ਆ, ਤੁਸੀਂ ਕੋਈ ਦੂਸਰੇ ਦੇਸ਼ ਦੀ ਸਿਟੀਜ਼ਨਸ਼ਿਪ ਨਹੀਂ ਲਈ। ਦੂਸਰੀ ਗੱਲ ਕਿ ਜਿੱਥੇ ਤੁਸੀਂ ਰਹਿੰਦੇ ਆ ਜੇ ਤੁਹਾਡੇ ਕੋਲ PR ਹੈ ਤੇ ਤੁਹਾਡੇ ਉਸ PR ਕਾਰਡ ਦੀ ਜਾਂ PR ਫਾਰਮ ਜਿਹੜਾ ਵੀ ਹੁੰਦਾ ਜਿਹੜਾ ਉਹਦੀ ਕੋਈ ਫੋਟੋ ਨਾਲ ਕਾਪੀ ਭੇਟੇ ਪਊਗੀ। ਤੀਸਰਾ ਕਿ ਤੁਹਾਡਾ ਜਨਮ ਇੱਥੇ ਆ ਸੀ ਪੰਜਾਬ ਦੇ ਵਿੱਚ, ਇਹਨੂੰ ਸਾਬਿਤ ਕਰਨ ਵਾਸਤੇ ਜਾਂ ਜਨਮ ਦਾ ਸਰਟੀਫਿਕੇਟ ਜਾਂ ਜੇ ਤੁਹਾਨੂੰ ਨੌਕਰੀ ਕੀਤੀ ਹੈ ਤੇ ਉਸ ਨੌਕਰੀ ਦਾ ਕੋਈ ਪੈਨਸ਼ਨ ਦਾ ਸਰਟੀਫਿਕੇਟ ਜਾਂ ਨੌਕਰੀ ਤੋਂ ਰਿਲੀਵ ਹੋਣ ਦਾ ਸਰਟੀਫਿਕੇਟ ਜਾਂ ਤੁਹਾਡਾ ਪੰਜਾਬ ਵਿੱਚ 10ਵੀਂ ਦਾ ਪੜ੍ਹਾਈ ਦਾ ਸਰਟੀਫਿਕੇਟ ਜਿਹਦੇ ਉੱਤੇ ਜਨਮ ਤਰੀਕ ਤੇ ਪਿੰਡ ਦਾ ਨਾਂ ਲਿਖਿਆ ਹੋਵੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੋਂ ਤੁਸੀਂ ਨਾਲ ਭੇਜ ਦਿਓ। ਇੱਥੇ ਜੇ ਤੁਸੀਂ ਅਜੇ ਵੀ ਪੰਜਾਬ ਨਾਲ ਇੰਨਾ ਸੰਬੰਧ ਰੱਖਦੇ ਹੋ ਤੇ ਤੁਹਾਡਾ ਕੋਈ ਨਾ ਕੋਈ ਦੋਸਤ ਮਿੱਤਰ ਕੋਈ ਜਾਣ ਪਛਾਣ ਵਾਲਾ ਕੋਈ ਤਾਂ ਹੋਵੇਗਾ ਜਿਹੜਾ ਤੁਹਾਨੂੰ ਜਾਣਦਾ ਤੇ ਆਇਆਂ ਤੋਂ ਹੱਥ ਮੜਾ ਕੇ ਚਾਹ ਪਾਣੀ ਪੀਣ ਵਾਸਤੇ ਕਹਿ ਸਕੇ, ਜਿਹੜਾ ਵੀ ਆ ਉਹਨੂੰ ਇਹ ਗੱਲ ਕਹਿ ਦਿਓ ਕਿ ਆਹ ਸਾਰੀਆਂ ਚੀਜ਼ਾਂ ਅਸੀਂ ਭੇਜੀਆਂ ਨੇ, ਤੂੰ ਜੇ ਚੈੱਕ ਕਰਨੀ ਆ ਤੇ ਆਪ ਚੈੱਕ ਕਰ ਲਾ, ਇਹਨਾਂ ਚ ਕੋਈ ਗਲਤ ਗੱਲ ਨਹੀਂ। ਤੇ ਉਹਦੇ ਬਾਅਦ ਤੂੰ ਸਿਰਫ ਇੰਨਾ ਲਿਖਣਾ ਕਿ ਮੈਂ ਇਸ ਬੰਦੇ ਨੂੰ ਜਾਣਦਾ ਤੇ ਇਹ ਗਲਤ ਨਹੀਂ ਕਹਿ ਰਿਹਾ। ਇੰਨੀ ਗੱਲ ਤੋਂ ਬਾਅਦ ਤੁਹਾਡੀ ਉੱਥੇ ਬੈਠਿਆਂ ਦੀ ਵੋਟ ਕਨਫਰਮ ਹੋ ਜਾਏਗੀ, ਤੁਹਾਡਾ SIR ਕੰਪਲੀਟ ਹੋ ਜਾਏਗਾ। ਇਹਦੇ ਤੇ ਏਡਾ ਡਰਨ ਦੀ ਲੋੜ ਕੋਈ ਨੀ, ਇਹ ਇੱਕ ਕਾਨੂੰਨੀ ਪ੍ਰਕਿਰਿਆ ਜਿਹਦੇ ਵਿੱਚ ਜਵਾਬ ਦੇਣ ਲੱਗੇ ਇੰਨਾ ਖਿਆਲ ਰੱਖਣਾ ਪੈਣਾ ਕਿ ਅਸੀਂ ਕੋਈ ਇਹੋ ਜਿਹਾ ਗਲਤ ਜਵਾਬ ਨਾ ਦੇ ਲਈਏ ਜਿਹੜਾ ਜਵਾਬ ਕੱਲ ਨੂੰ ਸਾਡੇ ਵਾਸਤੇ ਮੁਸ਼ਕਿਲ ਪੈਦਾ ਕਰ ਸਕਦਾ ਹੋਵੇ, ਸਾਡੇ ਲਈ ਉਹਦਾ ਮੁੜ ਕੇ ਕਾਰਨ ਦੱਸਣਾ ਔਖਾ ਹੋਵੇ। ਜੋ ਵੀ ਜਵਾਬ ਦੇਣਾ ਸੱਚਾ ਜਵਾਬ ਜਾਂ ਸੱਚ ਦੇ ਨੇੜੇ ਨੇੜੇ ਦਾ ਜਵਾਬ ਦਿਓ
1: ਜੀ। ਪੰਨੂ ਸਾਹਿਬ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੇ ਦੌਰੇ ਤੋਂ ਵਾਪਸ ਆਏ ਨੇ, ਕੁਛ ਵਿਵਾਦ ਉਹਨਾਂ ਦੇ ਨਾਲ ਜੁੜੇ ਨੇ। ਕੁਝ ਸਿੱਖ ਆਗੂ ਜਿਹੜੇ BJP ਸਮਰਥਕ ਨੇ ਉਹਨਾਂ ਨੇ ਉਹਨਾਂ ਦਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਤੇ ਕੁਝ ਸਿੱਖਾਂ ਨੇ ਉੱਥੇ ਇਹਨਾਂ ਦਾ ਵਿਰੋਧ ਵੀ ਕੀਤਾ। ਕਿਵੇਂ ਦਾ ਰਿਹਾ ਜੀ ਓਵਰਆਲ ਇਹਨਾਂ ਦਾ ਦੌਰਾ?
0: ਦੇਖੋ ਪ੍ਰਧਾਨ ਮੰਤਰੀ ਮੋਦੀ ਜਿੱਥੇ ਵੀ ਜਾਂਦੇ ਹੋਰ ਕੁਝ ਕਰਨ ਨਾ ਕਰਨ ਦੋ ਚਾਰ ਵਿਵਾਦ ਤਾਂ ਪੈਦਾ

0: ਕਰਦੇ ਹੁੰਦੇ ਆ ਇਹ ਹੁਣ ਆਸਟ੍ਰੇਲੀਆ ਗਏ ਸੀ ਉੱਥੇ ਜਾ ਕੇ ਪਤਾ ਨੀ ਕਿਹਦੇ ਤੇ ਰੋਹ ਪਾਉਣਾ ਚਾਹੁੰਦੇ ਸੀ ਇਹਨਾਂ ਨੇ ਬੜਾ ਵੱਡਾ ਇਕੱਠ ਕੀਤਾ ਪਰ ਉਸ ਇਕੱਠ ਵਾਸਤੇ ਜਿੱਥੇ ਇਕੱਠ ਕੀਤਾ ਉੱਥੋਂ ਦੇ ਲੋਕ ਘੱਟ ਆਏ ਭਾਰਤੀ ਇਹਨਾਂ ਨੇ ਬਾਹਰੋਂ ਚਾਰਟਰਡ ਫਲਾਈਟਾਂ ਤੇ ਵੱਖ ਵੱਖ ਸ਼ਹਿਰਾਂ ਤੋਂ ਵੱਖ ਵੱਖ ਸੂਬਿਆਂ ਤੋਂ ਬੰਦੇ ਮੰਗਾਏ ਮੰਗਾ ਕੇ ਇਕੱਠ ਕਰਤਾ ਆਖਿਆ ਇਹ ਕਿ ਉਹ ਆਪੇ ਆਏ ਆ ਪਰ ਜਦੋਂ ਉੱਥੇ ਮੀਡੀਆ ਵਾਲਿਆਂ ਨੇ ਪੁੱਛਿਆ ਤੇ ਉਹਨਾਂ ਨੇ ਆਖਿਆ ਜੀ ਚਾਰਟਰਡ ਫਲਾਈਟਾਂ ਸਾਨੂੰ ਲੈ ਕੇ ਆਈਆਂ ਤੇ ਸਾਨੂੰ ਪਤਾ ਹੀ ਨੀ ਚਾਰਟਰਡ ਫਲਾਈਟ ਦਾ ਕਿਰਾਇਆ ਕਿੰਨੇ ਭਰਿਆ ਅੱਗੋਂ ਫਲਾਈਟ ਵਾਲਿਆਂ ਨੂੰ ਪੁੱਛਿਆ ਤੇ ਉਹਨਾਂ ਨੇ ਦੱਸਣਾ ਸ਼ੁਰੂ ਕਰਤਾ ਕਿ ਭਾਰਤ ਸਰਕਾਰ ਦੇ ਕਹਿਣ ਤੇ ਫਲਾਣੇ ਬੰਦੇ ਨੇ ਕਿਰਾਏ ਭਰੇ ਆ ਇਹਦੇ ਨਾਲ ਇੱਕ ਵਿਵਾਦ ਤਾਂ ਇਹਨਾਂ ਦੇ ਹਮੇਸ਼ਾ ਜਿਹੜਾ ਪੈਦਾ ਹੁੰਦਾ ਸੀ ਵਿਆਸਾ ਇਹ ਵੀ ਹੋ ਗਿਆ ਕਿ ਮੋਦੀ ਸਾਹਿਬ ਇਸ ਤਰ੍ਹਾਂ ਦੀਆਂ ਰੈਲੀਆਂ ਕਰਕੇ ਉੱਥੇ ਦੱਸਣਾ ਕੀ ਚਾਹੁੰਦੇ ਆ ਜਿਹਦਾ ਬਾਅਦ ਹਰ ਵਾਰੀ ਭੁਲੇਖਾ ਨਿਕਲ ਜਾਂਦਾ ਅਮਰੀਕਾ ਚ ਜਾ ਕੇ ਬੜਾ ਵੱਡਾ ਸ਼ੋਅ ਕੀਤਾ ਇਹਨਾਂ ਦੇ ਆਉਣ ਤੇ ਭਾਰਤੀ ਢੰਗ ਨਾਲ ਉੱਥੇ ਅਮਰੀਕਾ ਚ ਢੋਲ ਵਾਜੇ ਵਜਾਏ ਗਏ ਤੇ ਜਿਹੜਾ ਦਿੱਲੀ ਤੋਂ ਚੱਲਦਾ ਸਭ ਤੋਂ ਤੇਜ਼ ਆਪਣੇ ਆਪ ਨੂੰ ਕਹਿਣ ਵਾਲਾ ਚੈਨਲ ਆ ਉਹਨਾਂ ਦੀ ਰਿਪੋਰਟਰ ਨੇ ਜਾ ਕੇ ਲੋਕਾਂ ਤੋਂ ਉਹਨਾਂ ਦੇ ਗਿਣੇ ਮਿੱਥੇ ਜਿਹੜੇ ਸੀ ਉਹਨਾਂ ਤੋਂ ਪੁੱਛਿਆ ਮੋਦੀ ਜੀ ਆ ਰਹੇ ਕਿੱਦਾਂ ਸਾਰੇ ਕਹਿਣ ਜੀ ਬਹੁਤ ਵਧੀਆ ਉਹਨੇ ਜਾ ਕੇ ਢੋਲ ਵਾਲਾ ਪੂਰੇ ਜ਼ੋਰ ਨਾਲ ਠੱਕ ਠੱਕ ਕਰਕੇ ਫੜਕਾਉਂਦਾ ਪਿਆ ਸੀ ਉਹਨੂੰ ਜਾ ਕੇ ਪੁੱਛਿਆ ਮੋਦੀ ਜੀ ਆ ਰਹੇ ਆ ਆਪ ਕੋ ਕੈਸਾ ਲੱਗ ਰਿਹਾ ਕਿਉਂਕਿ ਕਹਿੰਦਾ ਮੈਨੂੰ ਕਹਿੰਦਾ ਲੱਗਣਾ ਮੈਂ ਹੈ ਜ਼ਰੂਰ ਭਾਰਤੀ ਆ ਪਰ ਮੈਂ ਤੇ ਮੋਦੀ ਨੂੰ ਪਸੰਦ ਨੀ ਕਰਦਾ ਮੈਂ ਤੇ ਇੱਥੇ ਆਇਆ ਮੈਂ ਦਿਹਾੜੀ ਲੈਣੀ ਆ ਆ ਮੈਨੂੰ ਉਹਨਾਂ ਨੇ ਪੈਸੇ ਦਿੱਤੇ ਉਹਦੇ ਵਾਸਤੇ ਮੈਂ ਢੋਲ ਗੜਕਾਉਣ ਡਿਆ ਮੈਂ ਮੋਦੀ ਤੋਂ ਕੀ ਲੈਣਾ ਹੁਣ ਲਾਈਵ ਪ੍ਰੋਗਰਾਮ ਚੱਲਦਾ ਸੀ ਵਿੱਚੋਂ ਕੱਟ ਨੀ ਸੀ ਸਕਦੇ ਸਾਰਾ ਕੋਈ ਵਿੱਚੇ ਚਲਾ ਗਿਆ ਕੀ ਫਾਇਦਾ ਹੈ ਉਹਦਾ ਅੱਛਾ ਮੈਂ ਇੱਕ ਗੱਲ ਕਹਿਣਾ ਜਦੋਂ ਮੋਦੀ ਜੀ ਪ੍ਰਧਾਨ ਮੰਤਰੀ ਬਣ ਕੇ 2014 ਚ ਪਹਿਲੀ ਵਾਰੀ ਕੈਨੇਡਾ ਗਏ ਤੇ ਮੈਂ ਕੈਨੇਡਾ ਦੇ ਸਾਰੇ ਲੋਕਾਂ ਨੂੰ ਆਖਿਆ ਸੀ ਭਾਰਤੀਆਂ ਨੂੰ ਵੀ ਪੰਜਾਬੀਆਂ ਨੂੰ ਹਿੰਦੂਆਂ ਨੂੰ ਵੀ ਸਿੱਖਾਂ ਨੂੰ ਵੀ ਕਿ ਤੁਹਾਡੇ 1000 ਮਤ ਭੇਜ ਦੋ ਆਪ ਹੋ ਸਕਦੇ ਆ ਉੱਥੇ ਪ੍ਰਧਾਨ ਮੰਤਰੀ ਜਦੋਂ ਆਉਣਾ ਤੇ ਉਹ ਬੀਜੇਪੀ ਦਾ ਲੀਡਰ ਨਹੀਂ ਆਰਐਸਐਸ ਦਾ ਲੀਡਰ ਨਹੀਂ 140 ਕਰੋੜ ਭਾਰਤੀਆਂ ਦਾ ਲੀਡਰ ਆ ਉਹਦਾ ਤੁਸੀਂ ਵਿਰੋਧ ਨਾ ਕਰਿਓ ਜਦੋਂ ਵੀ ਉਹ ਆਵੇ ਤੇ ਪ੍ਰਧਾਨ ਮੰਤਰੀ ਦੇ ਤੌਰ ਤੇ ਉਹਦਾ ਸਵਾਗਤ ਕਰੋ ਨਹੀਂ ਸਵਾਗਤ ਕਰਨਾ ਤੁਸੀਂ ਚੁੱਪ ਰਹਿ ਲਓ ਉਹ ਆਪਣਾ ਦੌਰਾ ਕਰਕੇ ਚਲੇ ਜਾਵੇ ਉਹਦੇ ਜਾਣ ਤੋਂ ਬਾਅਦ ਤੁਹਾਡੇ ਮਨ ਵਿੱਚ ਕੋਈ ਰੋਸਾ ਕੋਈ ਗਿਲਾ ਕੋਈ ਸ਼ਿਕਵਾ ਤੇ ਤੁਸੀਂ ਉਹਦਾ ਵਿਰੋਧ ਪ੍ਰਦਰਸ਼ਨ ਕਰਨਾ ਤੇ ਜ਼ਰੂਰ ਕਰਦੇ ਰਹੋ ਇਹ ਸਾਰੀ ਗੱਲ ਕੁਛ ਲੋਕਾਂ ਨੇ ਬੁਰਾ ਵੀ ਬਣਾਇਆ ਕਿ ਤੂੰ ਏਦਾਂ ਕਿਉਂ ਕਹਿੰਦਾ ਤੈਨੂੰ ਕਹਿਣ ਦੀ ਕੀ ਲੋੜ ਆ ਲੋਕਾਂ ਵਿਰੋਧ ਕਰਨਾ ਤੇ ਕਰ ਲੈਣ ਮੈਂ ਕਿਹਾ ਕਰੀ ਜਾਓ ਪਰ ਮੈਂ ਆਪਣੀ ਬੇਨਤੀ ਕਰਨੀ ਸੀ ਕਰਤੀ ਹੁਣ ਹੋਇਆ ਇਹ ਕਿ ਮੋਦੀ ਸਾਹਿਬ ਗਏ ਇਹਨਾਂ ਨੇ ਉੱਥੇ ਆਪ ਹੀ ਸਟੇਜ ਦੇ ਉੱਤੇ ਭਾਰਤ ਦੀ ਰਾਜਨੀਤੀ ਦਾ ਸਾਰਾ ਖਿਲਾਰਾ ਪਾਤਾ ਉੱਥੇ ਸਾਡੀਆਂ ਪਾਰਟੀਆਂ ਆਹ ਕਰਦੀਆਂ ਸਾਡੇ ਲੋਕ ਆਹ ਕਰਦੇ ਇੱਕ ਦੂਜੇ ਦੇ ਖਿਲਾਫ ਉਹ ਜਿੰਨਾ ਕੂੜਾ ਕਵਾੜਾ ਸੀ ਜਿਹੜੇ ਤੋਂ ਅਸੀਂ ਲੋਕਾਂ ਨੂੰ ਰੋਕਦੇ ਸਾਂ ਉੱਥੇ ਖਿਲਾਰਾ ਨਾ ਪਾਇਓ ਭਾਰਤ ਦੀ ਬਦਨਾਮੀ ਹੁੰਦੀ ਆ ਬੇਇੱਜ਼ਤੀ ਹੁੰਦੀ ਆ ਉਹ ਸਾਰਾ ਖਿਲਾਰਾ ਉੱਥੇ ਜਾ ਕੇ ਮੋਦੀ ਸਾਹਿਬ ਨੇ ਆਪ ਹੀ ਪਾਤਾ ਉਹਦੇ ਤੋਂ ਬਾਅਦ ਅਸੀਂ ਹੁਣ ਬਹੁਤਾ ਕਿਸੇ ਨੂੰ ਕਹਿੰਦੇ ਨੀ ਕਿ ਤੁਸੀਂ ਵਿਰੋਧ ਕਰੋ ਜਾਂ ਨਾ ਕਰੋ ਮੋਦੀ ਸਾਹਿਬ ਜਾਣ ਤੇ ਲੋਕ ਜਾਣ ਪਰ ਇਸ ਵਾਰੀ ਜੋ ਹੋਇਆ ਉਹ ਸਾਨੂੰ ਬੁਰਾ ਲੱਗਾ ਉੱਥੇ ਮੋਦੀ ਸਾਹਿਬ ਦੇ ਜਾਣ ਤੇ ਸਿੱਖ ਲੀਡਰ ਆਪੋ ਚ ਲੜੇ ਆ ਕੁਝ ਸਿੱਖ ਮੋਦੀ ਦੇ ਪੱਖ ਵਾਲੇ ਕੁਝ ਸਿੱਖ ਮੋਦੀ ਦੇ ਵਿਰੋਧ ਵਾਲੇ ਉਸ ਤੂੰ ਮੈਂ ਧੱਸੋ ਪਾਈ ਦੇ ਵਿੱਚ ਕੁਝ ਲੋਕਾਂ ਦੇ ਮਾਵਾਂ ਭੈਣਾਂ ਦੀਆਂ ਗੱਦੀਆਂ ਗਾਲਾਂ ਵੀ ਕੱਢਤੀਆਂ ਭਾਵੇਂ ਗਾਲਾਂ ਕਿਸੇ ਨੂੰ ਕੱਢੀਆਂ ਹੋਣ ਪਰ ਇਹੋ ਜਿਹੇ ਮੌਕੇ ਤੇ ਸ਼ੋ ਤੇ ਜਦੋਂ ਲੋਕਾਂ ਸਾਰਾ ਕੁਝ ਉੱਥੋਂ ਦੇ ਮੀਡੀਆ ਚ ਵੀ ਚਲਾ ਗਿਆ ਉਹ ਕਿੰਨਾ ਚੰਗਾ ਲੱਗਦਾ ਹੈਗਾ ਬੇਇੱਜ਼ਤੀ ਆ ਮੋਦੀ ਸਾਹਿਬ ਤੇ ਗਏ ਤੇ ਮੁੜ ਆਏ ਹੁਣ ਅਗਲੀ ਵਾਰੀ ਪਤਾ ਨੀ 10 ਸਾਲ ਜਾਣਾ ਕਿ ਨਹੀਂ ਜਾਣਾ ਇਹਨਾਂ ਸਾਰਿਆਂ ਨੇ ਰੋਜ਼ ਇੱਕ ਦੂਜੇ ਨੂੰ ਮਿਲਣਾ ਹੋਰ ਕੁਝ ਨਾ ਹੋਵੇ ਸੰਡੇ ਵਾਲੇ ਦਿਨ ਗੁਰਦੁਆਰੇ ਇੱਕ ਦੂਸਰੇ ਕੋਲ ਜਾ ਕੇ ਮਿਲਣਗੇ ਇਹ ਇਹੋ ਜਿਹੀਆਂ ਗੱਲਾਂ ਕਰਨ ਲੱਗ ਪੈਣ ਮੋਦੀ ਦੇ ਆਉਣ ਦੇ ਉੱਤੇ ਤੂੰ ਮੈਂ ਵੱਧ ਕੇ ਗੰਦੀਆਂ ਗਾਲਾਂ ਮਾਂ ਭੈਣ ਤੱਕ ਚਲੀ ਜਾਵੇ ਤੇ ਫਿਰ ਇਹ ਉੱਥੇ ਗੁਰਦੁਆਰੇ ਜਾ ਕੇ ਜਦੋਂ ਇੱਕ ਦੂਜੇ ਨੂੰ ਮਿਲਣਗੇ ਤੇ ਕੀ ਮੂੰਹ ਵਿਖਾਉਣਗੇ ਕੋਈ ਮੋਦੀ ਦੇ ਪੱਖ ਚ ਬੋਲਿਆ ਹੋਵੇ ਕੋਈ ਵਿਰੋਧ ਚ ਬੋਲਿਆ ਹੋਵੇ ਡੈਮੋਕਰੇਸੀ ਆਪੋ ਆਪਣਾ ਹੱਕ ਹੈ ਕਿਸੇ ਵੀ ਹਾਲਤ ਵਿੱਚ ਇਹਨੂੰ ਇਸ ਤਰ੍ਹਾਂ ਦਾ ਰੂਪ ਨਹੀਂ ਦੇਣਾ ਚਾਹੀਦਾ ਕਿ ਤੁਹਾਡੀ ਨਿੱਜੀ ਲੜਾਈ ਆ ਨਿੱਜੀ ਲੜਾਈ ਬਿਲਕੁਲ ਨਹੀਂ ਬਣਾਉਣੀ ਚਾਹੀਦੀ
1: ਜੀ ਪੰਨੂ ਸਾਹਿਬ ਤਿੰਨ ਭਾਸ਼ਾਈ ਫਾਰਮੂਲਾ ਚ ਜਿਹੜਾ ਬਦਲਾਅ ਦਾ ਰੌਲਾ ਪੈ ਰਿਹਾ ਉਹ ਜਿਹੜਾ ਮਾਮਲਾ ਸੁਪਰੀਮ ਕੋਰਟ ਵੀ ਚਲਾ ਗਿਆ ਇਹ ਸਾਰਾ ਸਾਨੂੰ ਮਾਮਲਾ ਦੱਸਿਓ ਤੇ ਰੌਲਾ ਕਾਹਦਾ ਹੈ ਜੀ
0: ਰੌਲਾ ਇਹ ਹੈ ਕਿ ਜਦੋਂ ਸਰਕਾਰ ਨੇ ਫੈਸਲਾ ਕਰ ਲਿਆ ਕਿ ਤਿੰਨ ਭਾਸ਼ਾਵਾਂ ਸਿੱਖਣੀਆਂ ਪੈਣੀਆਂ ਸਕੂਲਾਂ ਚ ਪੜ੍ਹਾਈਆਂ ਜਾਣਗੀਆਂ ਉਹਨਾਂ ਤਿੰਨਾਂ ਚੋਂ ਇੱਕ ਭਾਸ਼ਾ ਉਹ ਕਹਿੰਦੇ ਕਿ ਸੰਸਕ੍ਰਿਤ ਪੜ੍ਹਾਉਣੀ ਆ ਕਿਉਂਕਿ ਭਾਜਪਾ ਹਿੰਦੂਤਵ ਤੋਂ ਤੁਰੀ ਹੈ ਉਹ ਹਿੰਦੂਤਵ ਦੇ ਹਿਸਾਬ ਨਾਲ ਕਹਿੰਦੇ ਜੀ ਅਸੀਂ ਤਾਂ ਸੰਸਕ੍ਰਿਤ ਪੜ੍ਹਾਵਾਂਗੇ ਸੰਸਕ੍ਰਿਤ ਬਹੁਤ ਔਖੀ ਭਾਸ਼ਾ ਪਰ ਦੂਜੀ ਗੱਲ ਇਹ ਵੀ ਹੈ ਕਿ ਆਹ ਜਿਹੜੀ ਹਿੰਦੀ ਹੈ ਪੰਜਾਬੀ ਆ ਜਿਹੜੀ ਬੰਗਾਲੀ ਹੈ ਇੱਥੋਂ ਤੱਕ ਕਿ ਗੁਜਰਾਤੀ ਵੀ ਇਹ ਆਸਾਮੀ ਵੀ ਇਹ ਸਾਰੀਆਂ ਭਾਸ਼ਾਵਾਂ ਸੰਸਕ੍ਰਿਤ ਦੇ ਵਿੱਚੋਂ ਨਿਕਲ ਕੇ ਬਣੀਆਂ ਹੋਈਆਂ ਨੇ ਇਸ ਢੰਗ ਨਾਲ ਜਿਹੜੀ ਗੱਲ ਕਹੀ ਜਾਂਦੀ ਆ ਉਹਦੇ ਆਧਾਰ ਤੇ ਇਹ ਕਹਿੰਦੇ ਅਸੀਂ ਸਾਰਿਆਂ ਨੂੰ ਸੰਸਕ੍ਰਿਤ ਪੜ੍ਹਾਉਣੀ ਆ ਅੱਜ ਦੀ ਤਰੀਕ ਦੇ ਵਿੱਚ ਸਾਰੇ ਭਾਰਤ ਵਿੱਚ ਏਡੇ ਲੰਮੇ ਚੌੜੇ ਭਾਰਤ ਵਿੱਚ ਸਿਰਫ

0: ਇੱਕ ਪਿੰਡ ਆ ਜਿੱਥੇ ਲੋਕ ਸੰਸਕ੍ਰਿਤ ਬੋਲਦੇ ਆ, ਉਹ ਪਿੰਡ ਧਾਰਮਿਕ ਪੱਖ ਤੋਂ ਬਹੁਤ ਅੱਗੇ ਆ ਤੇ ਸਾਰੇ ਸੰਸਕ੍ਰਿਤ ਤੋਂ ਜਾਣੂ ਨੇ, ਬਾਕੀ ਸਾਰੇ ਦੇਸ਼ ਚ ਕਿਤੇ ਨੀ ਸੰਸਕ੍ਰਿਤ ਚੱਲਦੀ ਨੀ। ਹੁਣ ਇਹ ਕਹਿੰਦੇ ਅਸੀਂ ਪੜ੍ਹਾਉਣੀ ਆ, ਉਦੋਂ ਤੇ ਕੁਛ ਲੋਕਾਂ ਨੇ ਜਾ ਕੇ ਤੇ ਇਹ ਆਖਿਆ ਸੁਪਰੀਮ ਕੋਰਟ ਚ ਕਿ ਲੋਕਾਂ ਨੂੰ ਆਪਣੀ ਮਰਜ਼ੀ ਦੀਆਂ ਭਾਸ਼ਾਵਾਂ ਚੁਣਨ ਦਾ ਹੱਕ ਦਿਓ, ਉਹ ਜਿਹੜੀਆਂ ਮਰਜ਼ੀ ਚੁਣ। ਸੁਪਰੀਮ ਕੋਰਟ ਨੇ ਆਖਿਆ ਕਿ ਨੀਤੀਆਂ ਕਿਹੜੀਆਂ ਬਣਾਉਣੀਆਂ ਕਿਹੜੀਆਂ ਨਹੀਂ, ਪਾਲਿਸੀਆਂ ਬਣਾਉਣਾ ਸਾਡਾ ਨੀ, ਸਰਕਾਰ ਦਾ ਕੰਮ, ਅਸੀਂ ਇਹ ਚ ਨਹੀਂ ਦਖਲ ਦੇ ਸਕਦੇ। ਜਦੋਂ ਮੈਂ ਕਿਹਾ ਤਾਂ ਅਸੀਂ ਦਖਲ ਨਹੀਂ ਦੇ ਸਕਦੇ, ਤੇ ਫਿਰ ਅਗਲੀ ਗੱਲ ਆ ਗਈ ਕਿ ਭਾਸ਼ਾਵਾਂ ਉਹ ਰੱਖੋ ਜਿਹੜੀਆਂ ਲੋਕ ਸਿੱਖ ਸਕਣ। ਇੱਥੇ ਹਰਿਆਣੇ ਦੇ ਬੱਚੇ ਅੱਜ ਤੱਕ ਨੀ ਸਿੱਖ ਸਕੇ, ਮੁੜ ਕੇ ਉਹ ਫੈਸਲਾ ਬਦਲਣਾ ਵੀ ਪਿਆ। ਇਹੋ ਜਿਹਾ ਕੀ ਫੈਸਲਾ ਸੰਸਕ੍ਰਿਤ ਕਿਉਂ ਕਰਦੇ ਹੋ? ਕੱਲ ਫਿਰ ਸੁਪਰੀਮ ਕੋਰਟ ਨੇ ਇਸ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਨੂੰ ਵੀ ਤੇ CBSE ਯਾਨੀ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਉਹਨੂੰ ਵੀ ਨੋਟਿਸ ਜਾਰੀ ਕਰਤਾ ਕਿ ਤੁਸੀਂ ਆਪਣਾ ਸਾਰਾ ਜਿਹੜਾ ਵੇਰਵਾ ਜਿਹੜੀ ਤੁਹਾਡੀ ਯੋਜਨਾ ਉਹਦਾ ਵਿਸਤਾਰ ਲਿਆ ਕੇ ਪੇਸ਼ ਕਰੋ, ਅੱਗੋਂ ਕੀ ਹੁੰਦਾ ਤੇ ਹੁਣ ਅਗਲੀ ਤਰੀਕ ਤੇ ਪਤਾ ਲੱਗੇਗਾ
1: ਜੀ। ਮੈਨੂੰ ਸਭ ਸੁਣਨ ਨੂੰ ਬੜੀ ਸੋਹਣੀ ਲੱਗਦੀ ਗੱਲ ਜਦੋਂ ਕਹਿੰਦੇ ਨੇ ਕਿ ਔਰਤਾਂ ਨੂੰ ਅੱਗੇ ਆਉਣਾ ਚਾਹੀਦਾ, ਉਹਨਾਂ ਨੂੰ ਵੀ ਚੋਣਾਂ ਲੜਨੀਆਂ ਚਾਹੀਦੀਆਂ, ਲੀਡਰਸ਼ਿਪ ਦੇ ਵਿੱਚ ਉਹਨਾਂ ਨੂੰ ਆਉਣਾ ਚਾਹੀਦਾ, ਪਰ ਉਹ ਆ ਵੀ ਜਾਂਦੀਆਂ ਨੇ ਪਰ ਉਹ ਕਾਗਜ਼ੀ ਪੱਤਰੀ ਲੀਡਰ ਰਹਿ ਜਾਂਦੀਆਂ ਨੇ। ਜੇ ਉਹਨਾਂ ਕੋਲ ਕੋਈ ਅਹੁਦਾ ਵੀ ਹੋਵੇ ਤੇ ਉਹ ਘਰੇ ਬੈਠੀਆਂ ਹੁੰਦੀਆਂ ਤੇ ਉਹਨਾਂ ਦੇ ਘਰ ਦਾ ਕੋਈ ਬੰਦਾ ਬਾਹਰ ਲੀਡਰਸ਼ਿਪ ਕਰ ਰਿਹਾ ਹੁੰਦਾ ਉਹਨਾਂ ਦੀ ਥਾਂ ਤੇ। ਤਾਜ਼ਾ ਮਾਮਲਾ ਜਿਹੜਾ ਉਹ ਮੋਹਾਲੀ ਦਾ ਹੈ ਜੀ। ਮਿਊਂਸੀਪਲ ਕਾਰਪੋਰੇਸ਼ਨ ਦੀ ਮੀਟਿੰਗ ਸੀ ਤੇ ਜਿਹੜੀ ਕੁੜੀ ਕੈਂਡੀਡੇਟ ਸੀ ਉਹਦਾ ਦਿਓਰ ਕਹਿੰਦਾ ਜੀ ਮੀਟਿੰਗ ਚ ਤਾਂ ਮੈਂ ਬਹਿਣਾ, ਕੀ ਮਾਮਲਾ ਜੀ?
0: ਸਵਰੇਨ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਕਿ ਸੁਣਨ ਨੂੰ ਤਾਂ ਚੰਗਾ ਲੱਗਦਾ ਕਿ ਔਰਤਾਂ ਨੂੰ ਹੱਕ ਮਿਲ ਰਿਹਾ, ਇਹ ਵੀ ਸਾਰਿਆਂ ਨੂੰ ਚੰਗਾ ਨੀ ਲੱਗਦਾ। ਇੱਥੇ ਅਜੇ ਬਥੇਰੇ ਇਹੋ ਜਿਹੇ ਹੈਗੇ ਨੇ ਜਿਹੜੇ ਕਹਿੰਦੇ ਔਰਤਾਂ ਉੱਥੇ ਕਰਨਾ ਘਰ ਰਿਹਾ ਕਰਨ, ਇਹੋ ਜਿਹੇ ਲੋਕ ਦੱਕਿਆ ਨੂੰ ਅਸੀਂ ਬਹੁਤ ਨੇ। ਆਹ ਜਿਹੜੀਆਂ ਗੱਲਾਂ ਨੇ ਸਰਪੰਚ ਪਤੀ, ਕੌਂਸਲਰ ਪਤੀ, ਮੇਅਰ ਪਤੀ, ਵੀ ਜਿਹੜੀ ਮੇਅਰ ਆ ਉਹ ਘਰ ਬੈਠੀ ਤੇ ਉਹਦਾ ਪਤੀ ਜਿਹੜਾ ਉਹਦੇ ਅਧਿਕਾਰ ਵਰਤਾ, ਸਰਪੰਚ ਪਤੀ ਯਾਨੀ ਪਤਨੀ ਸਰਪੰਚ ਆ ਤੇ ਸਰਪੰਚੀ ਉਹਦਾ ਪਤੀ ਕਰਦਾ, ਸਰਪੰਚ ਪੁੱਤਰ ਸਾਰੇ ਉਹਨਾਂ ਦੇ ਘਰਾਂ ਦੇ ਵਿੱਚੋਂ ਉੱਠ ਕੇ ਇੱਦਾਂ ਜਿਹੜੇ ਕਰਦੇ ਨੇ, ਉਹ ਇੱਕ ਨਵਾਂ ਜਿਹਾ ਅਹੁਦਾ ਬਣ ਗਿਆ, ਹੁਣ ਕੋਈ ਪਰਵਾਹ ਨੀ ਕਰਦਾ। ਪਰ ਪਿਛਲੇ ਸਮੇਂ ਚ ਸਰਕਾਰਾਂ ਨੇ ਕੱਸਣਾ ਸ਼ੁਰੂ ਕਰਤਾ ਕਿ ਉਹ ਬੀਬੀ ਜੇ ਚੁਣੀ ਗਈ ਅਤੇ ਉਹ ਆਪ ਆਊਗੀ ਮੀਟਿੰਗ, ਤੁਸੀਂ ਉਹਦੀ ਥਾਂ ਤੇ ਨਹੀਂ ਬਹਿ ਸਕਦੇ। ਜੋ ਕੁਝ ਕੱਲ ਹਰਿਆਣੇ ਚ ਹੋਇਆ ਉਹ ਚੰਗਾ ਨੀ ਹੋਇਆ, ਸੋਰੀ ਸਾਡੇ ਮੋਹਾਲੀ ਚ ਹੋਇਆ ਚੰਗਾ ਨੀ ਹੋਇਆ। ਮੋਹਾਲੀ ਸਾਡੇ ਸ਼ਹਿਰ ਪੰਜਾਬ ਦਾ ਪ੍ਰਸਿੱਧ ਸ਼ਹਿਰ ਆ ਤੇ ਚੰਡੀਗੜ੍ਹ ਨਾਲ ਲੱਗਦਾ ਹੋਣ ਕਰਕੇ ਇੱਕ ਕਿਸਮ ਦੀ ਉਹ ਪੰਜਾਬ ਦੀ ਪੌਣੀ ਰਾਜਧਾਨੀ ਆ। ਸਾਡਾ ਐਜੂਕੇਸ਼ਨ ਦਾ ਮੁੱਖ ਦਫ਼ਤਰ ਉੱਥੇ, ਇੰਡਸਟਰੀ ਦਾ ਮੁੱਖ ਦਫ਼ਤਰ ਉੱਥੇ, ਅਰਬਨ ਡਿਵੈਲਪਮੈਂਟ ਪੁੱਡਾ ਦਾ ਮੁੱਖ ਦਫ਼ਤਰ ਉੱਥੇ, ਬਿਜ਼ਨਸ ਦਾ ਮੁੱਖ ਦਫ਼ਤਰ ਉੱਥੇ, ਨਹਿਰਾਂ ਦਾ ਮੁੱਖ ਦਫ਼ਤਰ ਉੱਥੇ, ਸਾਡੇ ਸਾਰੇ ਹੀ ਮੁੱਖ ਦਫ਼ਤਰ ਹੌਲੀ ਹੌਲੀ ਉੱਥੇ ਆ ਗਿਆ ਤੇ ਬਾਕੀ ਵੀ ਆ ਜਾਣੇ ਆ। ਉਸ ਥਾਂ ਦੇ ਉੱਤੇ ਜਿਹੜੀ ਮਿਊਂਸੀਪਲ ਕਾਰਪੋਰੇਸ਼ਨ ਹੈ, ਮੈਂ ਤਾਂ ਮੋਹਾਲੀ ਦੇ ਉਹ ਦਿਨ ਵੇਖਿਆ ਜਦੋਂ 400-500 ਦੀ ਆਬਾਦੀ ਵਾਲਾ ਛੋਟਾ ਜਿਹਾ ਪਿੰਡ ਹੁੰਦਾ ਸੀ, ਫਿਰ ਉੱਥੇ 3 ਫੈਕਟਰੀਆਂ ਲੱਗੀਆਂ, ਇੱਕ ਸਵਰਾਜ ਮਾਜਦਾ ਟਰੈਕਟਰਾਂ ਦੀ ਲੱਗੀ ਸੀ ਤੇ ਬਾਅਦ ਟਰੱਕਾਂ ਦੀ ਬਣੀ, ਇੱਕ ਇੱਥੇ ਸਿਗਰਟਾਂ ਦੀ ਫੈਮਿਲੀ ਫੈਕਟਰੀ ਹੁੰਦੀ ਸੀ ਤੇ ਇੱਕ ਬੈਟਰੀਆਂ ਦੇ ਸੈੱਲ ਬਣਾਉਣ ਵਾਲੀ ਫੈਕਟਰੀ, ਹੋਰ ਤਾਂ ਕੱਖ ਹੁੰਦਾ ਹੀ ਨੀ ਸੀ। ਤਹਿਸੀਲ ਦੀ ਖਰੜ ਹੁੰਦੀ ਸੀ, ਹੁਣ ਖਰੜ ਜਿਹੜਾ ਉਹ ਤਾਂ ਤਹਿਸੀਲ ਹੀ ਰਹਿ ਗਿਆ ਤੇ ਜ਼ਿਲ੍ਹਾ ਬਣ ਗਿਆ ਮੋਹਾਲੀ, ਇਹਨੂੰ SAS ਨਗਰ ਕਹਿੰਦੇ ਆ। ਇਹਦੀ ਇਸ ਵੇਲੇ ਆਬਾਦੀ ਬੜੀ ਤੇਜ਼ੀ ਨਾਲ ਵਧੀ ਆ ਔਰ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਦੇ ਟੱਕਰ ਦਾ ਬਣ ਗਿਆ। ਉਹਦੀ ਕਾਰਪੋਰੇਸ਼ਨ ਦੀ ਚੋਣ ਹੋਈ ਆ, 50 ਸੀਟਾਂ ਨੇ, ਬਹੁਤ ਸਾਰੀਆਂ ਬੀਬੀਆਂ ਚੁਣੀਆਂ ਗਈਆਂ, ਉਹ ਆਪ ਉੱਥੇ ਮੀਟਿੰਗ ਤੇ ਆਈਆਂ, ਪਰ ਇੱਕ ਬੀਬੀ ਚੁਣੀ ਗਈ ਤੇ ਉਹ ਆਪ ਨਹੀਂ ਆਈ, ਉਹਦਾ ਦਿਓਰ ਉੱਥੇ ਆਣ ਵੜਿਆ, ਕਹਿੰਦਾ ਜੀ ਮੀਟਿੰਗ ਮੈਂ ਬੈਠੂਗਾ। ਉਹਨੇ ਆਖਿਆ ਤੂੰ ਕਿਉਂ ਬੈਠਿਆ? ਕਹਿੰਦਾ ਉਹਨੂੰ ਕੰਮ ਆ ਘਰ ਆ। ਉਹ ਕਹਿੰਦੇ ਤੂੰ ਇੱਥੇ ਕਿੱਦਾਂ ਬੈਠ ਸਕਦਾ? ਉਹ ਵਧੋ ਵਧੀ ਮੀਟਿੰਗ ਜਾਣ ਲੱਗਾ। ਹੁਣ ਜਿਹੜੇ ਹੇਠਲਾ ਸਟਾਫ ਹੈ ਸਿਕਿਉਰਿਟੀ ਵਾਲੇ, ਉਹਨਾਂ ਵਿਚਾਰਿਆਂ ਦੇ ਵੱਸ ਦੀ ਗੱਲ ਨੀ, ਕਈ ਵਾਰੀ ਉਹ ਜਦੋਂ ਬੰਦਾ ਥੋੜਾ ਜਿਹਾ ਜ਼ੋਰ ਨਾਲ ਰੱਖੇ ਤੇ ਝੁਕ ਜਾਂਦੇ ਆ ਤੇ ਉਹਨੇ ਲੰਘ ਜਾਣ ਦਿੱਤਾ। ਅੰਦਰ ਗਿਆ ਤਾਂ ਫਿਰ ਮੇਅਰ ਨੇ ਦਬਕਾ ਮਾਰ ਕੇ ਭਜਾਇਆ, ਦੌੜ ਜਾ ਤੂੰ ਉਹਦੀ ਥਾਂ ਤੇ ਨੀ ਆ ਕੇ ਬੈਠ ਸਕਦਾ, ਜੇ ਉਹਨੇ ਚੋਣ ਲੜੀ ਆ ਤੇ ਆ ਕੇ ਆਪ ਬੈਠੇ, ਤੂੰ ਨੀ ਬੈਠ ਸਕਦਾ, ਉਹਨੇ ਭਜਾ ਤਾ। ਹੁਣ ਅੱਜ ਇਹ ਖ਼ਬਰ ਜਿਹੜੀ ਆਈ ਆ ਕਿ ਭਰਜਾਈ ਦੀ ਥਾਂ ਤੇ ਦਿਓਰ ਮਿਊਂਸੀਪਲ ਕਾਰਪੋਰੇਸ਼ਨ ਦੀ ਮੀਟਿੰਗ ਚਲਾ ਗਿਆ, ਇਹ ਜਦੋਂ ਸਾਰੇ ਪੰਜਾਬ ਭਾਰਤ ਵਿੱਚ ਜਾਵੇਗੀ, ਜਦੋਂ ਇਹ ਖ਼ਬਰ ਵਿਦੇਸ਼ਾਂ ਚ ਜਾਵੇਗੀ ਤੇ ਕਿੰਨਾ ਚੰਗਾ ਲੱਗੇਗਾ। ਇਸ ਗੱਲ ਬਾਰੇ ਤਾਂ ਪਹਿਲਾਂ ਸੋਚਣਾ ਚਾਹੀਦਾ ਸੀ ਇਹਨਾਂ ਲੋਕਾਂ ਨੂੰ ਜਿਹੜੇ ਇਹੋ ਜਿਹੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ, ਥੋੜਾ ਜਿਹਾ ਸੋਚ ਕੇ ਚੱਲਣ ਤੇ ਇੰਨੀ ਬੇਇੱਜ਼ਤੀ ਨਾ ਹੋਵੇ
1: ਜੀ। ਸਭ ਅਯੋਧਿਆ ਦੇ ਵਿੱਚ ਰਾਮ ਮੰਦਰ ਚ ਜਿਹੜੀ ਚੜਾਵੇ ਦਾ ਜਿਹੜਾ ਘਪਲਾ ਹੋਇਆ ਉਹਦੀਆਂ ਅਸੀਂ ਬਹੁਤ ਸਾਰੀਆਂ ਖਬਰਾਂ ਪੜ੍ਹੀਆਂ, ਤਾਜ਼ੀ ਅਪਡੇਟ ਜਿਹੜੀ ਅਸੀਂ ਆਪਣੇ ਲਿਸਨਰਸ ਦੇ ਨਾਲ ਸਾਂਝੀ ਵੀ ਕਰਦੇ ਹਾਂ, ਤੇ ਹੁਣ ਆਉਂਦੇ ਨੇ ਕਿ ਜਿਹੜੇ ਟਰੱਸਟ ਵਾਲੇ ਨੇ ਉਹ ਇਸ ਗੱਲ ਤੇ ਵਿਚਾਰ ਕਰ ਰਹੇ ਨੇ ਕਿ ਕੈਸ਼ ਦੀ ਤਾਂ ਜਾਂਚ ਹੁੰਦੀ ਰਹੇਗੀ ਪਰ ਦੂਜੇ ਪਾਸੇ ਲੋਕ

0: ਲੋਕਾਂ ਨੂੰ ਵਾਪਸ ਕਰਦੀ ਹੈ ਜਿਹੜੀਆਂ ਕੀਮਤੀ ਚੀਜ਼ਾਂ ਨੇ। ਕੀ ਇਹ ਖਬਰ ਸੱਚੀ ਹੈ ਜੀ?
1: ਇਹਦੇ ਚ ਕਈ ਕੁਛ ਹੁਣ ਪਿਛਲੇ 5-6 ਦਿਨਾਂ ਚ ਬਹੁਤ ਸਾਰੇ ਹੋਰ ਘੁਟਾਲੇ ਵੀ ਆ ਗਏ ਆ। ਉੱਤਰਾਖੰਡ ਇਹਦੇ ਉੱਤਰ ਪ੍ਰਦੇਸ਼ ਚ ਵੱਖਰਾ ਕਰਕੇ ਬਣਾਇਆ ਗਿਆ ਸੀ। ਹਿੰਦੂ ਧਰਮ ਵਿਚ ਬੜੇ ਪਵਿੱਤਰ ਚਾਰ ਧਾਮ ਗਿਣੇ ਜਾਂਦੇ ਜਿਹੜੇ, ਉਹ ਚਾਰ ਧਾਮ ਉੱਥੇ ਉੱਤਰਾਖੰਡ ਚ ਨੇ। ਉੱਥੇ ਕੇਦਾਰਨਾਥ ਤੋਂ ਬਾਅਦ ਬੜਾ ਪਵਿੱਤਰ ਥਾਂ ਗਿਣਿਆ ਜਾਂਦਾ ਬਦਰੀਨਾਥ। ਭਗਵਾਨ ਬਦਰੀਨਾਥ ਜਿਹੜਾ ਟੈਂਪਲ ਆ ਉਹਦੇ ਵਿਚ ਵੀ ਪਿਛਲੇ ਦਿਨ ਗਿਣਤੀ ਚ ਘੁਟਾਲਾ ਹੋ ਗਿਆ, ਕੈਸ਼ ਗਿਣਤੀ ਕਰਦਿਆਂ ਚੋਰੀ ਹੋ ਗਿਆ। ਉਧਰ ਗੁਜਰਾਤ ਦੇ ਇੱਕ ਮੰਦਿਰ ਦੀ ਵੀ ਖਬਰ ਆ ਗਈ ਹੈ, ਰਾਜਸਥਾਨ ਦੀ ਵੀ। ਹੁਣ ਜਿਹੜੀ ਆ ਗੱਲ ਅਯੋਧਿਆ ਵਾਲੀ, ਇਹਦੇ ਵਿੱਚ ਵੀ ਕੱਲ ਨਵੀਂ ਅਪਡੇਟ ਇਹ ਮਿਲੀ ਆ ਕਿ ਪਤਾ ਹੀ ਨੀ ਸੀ ਲੱਗਣਾ। ਉਹ ਤਾਂ ਇੱਕ ਸ਼ਰਧਾਲੂ ਗਿਆ ਉੱਥੇ ਕਿਤੇ ਵਾਸ਼ਰੂਮ, ਤੇ ਵਾਸ਼ਰੂਮ ਜਾ ਉੱਥੇ ਅਚਾਨਕ ਉਹਦਾ ਧਿਆਨ ਪਿਆ ਕਿ ਟਾਇਲਟ ਸੀਟ ਦੇ ਪਿੱਛੇ ਨੋਟ ਰੱਖੇ ਆ। ਉਹਨੇ ਵੇਖੇ ਨੋਟ, ਵਾਹਵਾ ਜ਼ਿਆਦਾ ਸੀ, ਰੌਲਾ ਪਾਤਾ। ਪ੍ਰਬੰਧਕਾਂ ਨੇ ਆ ਕੇ ਗਿਣੇ ਕਿ ਉਹ 15-16 ਲੱਖ ਰੁਪਏ ਉੱਥੇ ਪਏ ਸੀ। ਉਹਦੇ ਤੋਂ ਗੱਲ ਚੱਲੀ ਕਿ ਪੈਸੇ ਇੱਥੇ ਕਿਹਨੇ ਰੱਖਿਆ, ਸੀਸੀਟੀਵੀ ਫੁਟੇਜ ਤੋਂ ਨਿਕਲਿਆ। ਫਿਰ ਜਿਹੜਾ ਗਿਣਤੀ ਕਰਨ ਵਾਲਾ ਇੱਕ ਬੰਦਾ ਉਧਰ ਆਉਂਦਾ ਜਾਂਦਾ ਸੀ, ਜਿਹਨੇ ਨੋਟ ਰੱਖੇ ਸੀ, ਉਹਦੇ ਘਰ ਜਦੋਂ ਗਏ ਤੇ ਪਤਾ ਲੱਗਾ ਕਿ ਇਹ ਤਾਂ 2 ਕੋਠੜੀਆਂ ਦੇ ਘਰ ਚ ਰਹਿੰਦਾ ਹੁੰਦਾ ਸੀ, ਤੇ ਹੁਣ ਇਹਦਾ ਘਰ ਬਹੁਤ ਪੈਲਸ ਵਰਗਾ ਬਣ ਗਿਆ। ਉੱਥੇ ਸਾਰੀਆਂ ਸਹੂਲਤਾਂ ਨੇ, ਇੰਨਾ ਪੈਸਾ ਇਹਦੇ ਕੋਲ 2-3 ਸਾਲਾਂ ਦੇ ਵਿੱਚ ਕਿੱਥੋਂ ਆ ਗਿਆ? ਪਰ ਹਾਂ, ਗੱਲਾਂ ਅਜੇ ਚੱਲਦੀਆਂ ਸਨ। ਉਧਰੋਂ ਹੀ ਜਦੋਂ ਇਹ ਕਪੜਾ ਨਿਕਲਣ ਲੱਗ ਪਿਆ ਕਿ ਗਿਣਤੀ 200 ਕਰੋੜ, 300 ਕਰੋੜ, ਫਿਰ ਕਹਿੰਦੇ 12-1400 ਕਰੋੜ ਤੱਕ ਚਲੀ ਗਈ ਜਿਹੜੀ ਰਾਤਰੀ ਹੋਈ ਆ। ਉਹ ਸਾਰਾ ਨਿਕਲਣ ਤੋਂ ਬਾਅਦ ਇਹ ਨਿਕਲਿਆ, ਕੁਝ ਸੰਸਥਾਵਾਂ ਨੇ ਆਖਿਆ ਜੀ ਅਸੀਂ ਸੋਨੇ ਦੀ ਇੱਟ ਦਾਨ ਕੀਤੀ ਸੀ, ਕਿਸੇ ਨੇ ਆਖਿਆ ਚਾਂਦੀ ਦੀ ਇੱਟ ਦਾਨ ਕੀਤੀ ਸੀ, ਸਾਨੂੰ ਅਜੇ ਤੱਕ ਰਸੀਦ ਨਹੀਂ ਮਿਲੀ। ਹੁਣ ਇਹ ਪਤਾ ਲੱਗਾ ਕੱਲ ਕਿ ਅਯੋਧਿਆ ਦੇ ਸ੍ਰੀ ਰਾਮ ਟਰੱਸਟ ਵਾਲੇ ਜਿਹੜੇ ਆ ਉਹ ਆਪਸ ਵਿੱਚ ਵਿਚਾਰ ਕਰਦੇ ਪਏ ਕਿ ਅਗਲੀ ਮੀਟਿੰਗ ਤੇ ਅਸੀਂ ਫੈਸਲਾ ਕਰੀਏ ਕਿ ਜਿਹਨਾਂ ਲੋਕਾਂ ਨੇ ਇਹੋ ਜਿਹੀਆਂ ਕੀਮਤੀ ਚੀਜ਼ਾਂ, ਕੁਝ ਗਹਿਣੇ ਜਾਂ ਸੋਨੇ ਦੀ ਇੱਟ, ਚਾਂਦੀ ਦੀ ਇੱਟ, ਇਹੋ ਜਿਹੀਆਂ ਚੀਜ਼ਾਂ ਦਿੱਤੀਆਂ ਨੇ, ਉਹ ਉਹਨਾਂ ਨੂੰ ਇੰਨ ਬਿੰਨ ਵਾਪਸ ਕਰ ਦਿੱਤੀਆਂ ਜਾਣ, ਕਿਉਂਕਿ ਵੀਡੀਓ ਬਣੀਆ ਕਿ ਦੇ ਕੇ ਉਹ ਗਏ ਆ। ਪਰ ਇਹ ਵੀ ਸੱਚੀ ਗੱਲ ਆ ਕਿ 2-2 ਸਾਲ ਹੋ ਚੱਲੇ ਆ, ਉਹਨਾਂ ਨੂੰ ਕਿਸੇ ਨੇ ਰਸੀਦਾਂ ਨੀ ਦਿੱਤੀਆਂ, ਉਹ ਵਾਪਸ ਕਰਨਗੇ? ਰੌਲਾ ਇਸ ਗੱਲ ਤੇ ਵੀ ਪੈਣਾ, ਅਸਤਾ ਜੀ ਅਸਲੀ ਵਾਪ ਜਮਾ ਲਾਈ ਸੀ ਉੱਥੇ ਤੇ ਹੁਣ ਵਾਪਸ ਕਰਨ ਲੱਗਿਆ ਨਕਲੀ ਮਿਲੀ ਆ, ਜਾਂ ਵਾਪਸ ਕਰਨ ਲੱਗਿਆ ਇਹ ਚੋ ਅੱਧ ਪਚਾਸ ਨਕਲੀ ਹੋ ਗਿਆ, ਜਾਂ ਭਾਰ ਘਟ ਗਿਆ, ਕਈ ਕਿਸੇ ਰੌਲੇ ਪੈਣੇ ਆ। ਪਰ ਆਪਣਾ ਭਰੋਸਾ ਦੁਬਾਰਾ ਕਾਇਮ ਕਰਨ ਵਾਸਤੇ ਅੰਦਰ ਟਰੱਸਟ ਨੇ ਫੈਸਲਾ ਕਰ ਲਿਆ ਕਿ ਜਿਹੜੀਆਂ ਕੀਮਤੀ ਚੀਜ਼ਾਂ ਸਾਡੇ ਕੋਲ ਜਮਾ ਹੋਈਆਂ ਸੀ ਉਹ ਇੱਕ ਇੱਕ ਕਰਕੇ ਜਿਹੜੇ ਲੋਕ ਚਾਹੁੰਦੇ ਆ ਉਹਨਾਂ ਨੂੰ ਵਾਪਸ ਦੇ ਦਿੱਤੀਆਂ ਜਾਣ।
0: ਜੀ ਪੰਨੂ ਸਾਹਿਬ, ਅਗਲੀ ਖਬਰ ਲੁਧਿਆਣੇ ਦੀ ਹੈ ਜਿੱਥੇ ਇੱਕ ਵਿਅਕਤੀ ਦਾ ਐਕਸੀਡੈਂਟ ਹੁੰਦਾ, ਉਹ ਸੜਕ ਤੇ ਜ਼ਖਮੀ ਹੁੰਦਾ, ਉਹਨੂੰ ਹਸਪਤਾਲ ਲੈ ਕੇ ਜਾਂਦੇ ਨੇ, ਹਸਪਤਾਲ ਜਾ ਕੇ ਉਹਦੀ ਡੈਥ ਹੋ ਜਾਂਦੀ ਹੈ। ਹੌਸਪੀਟਲ ਵਾਲੇ ਫਿਰ ਡੈੱਡ ਬੋਡੀ ਨਹੀਂ ਦਿੰਦੇ ਪਰਿਵਾਰ ਨੂੰ, ਕਹਿੰਦੇ ਪਹਿਲਾਂ ਬਿੱਲ ਦਿਓ ਫਿਰ ਤੁਹਾਡੀ ਡੈੱਡ ਬੋਡੀ ਅਸੀਂ ਦਿਆਂਗੇ। ਕਿਵੇਂ ਦੇਖਦੇ ਹੋ ਜੀ ਇਸ ਹੈਵਾਨੀਅਤ ਨੂੰ?
1: ਥੋੜਾ ਚਿਰ ਪਹਿਲਾਂ ਪੰਜਾਬ ਸਰਕਾਰ ਇੱਕ ਫੈਸਲਾ ਕਰ ਚੁੱਕੀ ਹੈ ਕਿ ਕਿਸੇ ਵੀ ਹਸਪਤਾਲ ਦੇ ਵਿੱਚ ਕਿਸੇ ਦੀ ਇਸ ਤਰ੍ਹਾਂ ਡੈਥ ਹੋ ਜਾਂਦੀ ਹੈ, ਗਰੀਬ ਹੋਵੇ ਅਮੀਰ ਹੋਵੇ, ਜੇ ਬਿੱਲ ਪੈਂਡਿੰਗ ਆ, ਪਹਿਲਾਂ ਦੀ ਗੱਲ ਕਰਨੀ ਪਰਿਵਾਰ ਨਾਲ ਕਰ ਲੈਣ ਹਸਪਤਾਲ ਵਾਲੇ, ਪਰ ਡੈੱਡ ਬਾਡੀ ਨਹੀਂ ਰੋਕ ਸਕਦੇ, ਲਾਸ਼ ਉਹਨਾਂ ਨੂੰ ਦੇ ਦੇਣ, ਕਿਉਂਕਿ ਕਾਨੂੰਨੀ ਤੌਰ ਦੇ ਉੱਤੇ ਕਿਸੇ ਵੀ ਮ੍ਰਿਤਕ ਦਾ ਇਹ ਕਾਨੂੰਨੀ ਹੱਕ ਹੈ, ਸੰਵਿਧਾਨਿਕ ਹੱਕ ਹੈ ਕਿ ਉਹਦਾ ਅੰਤਮ ਸੰਸਕਾਰ ਜਿਹੜਾ ਇੱਜ਼ਤਦਾਰ ਢੰਗ ਨਾਲ ਕੀਤਾ ਜਾਵੇ, ਭਾਵੇਂ ਉਹ ਕੋਈ ਭਿਖਾਰੀ ਮਰਿਆ ਹੋਵੇ, ਪਰ ਇੱਕ ਇਨਸਾਨ ਦੁਨੀਆਂ ਤੋਂ ਗਿਆ ਉਹਦਾ ਜਿਹੜਾ ਅੰਤਮ ਸੰਸਕਾਰ ਆ ਉਹ ਇੱਜ਼ਤਦਾਰ ਢੰਗ ਨਾਲ ਹੋਣਾ ਚਾਹੀਦਾ। ਇਹ ਅਦਾਲਤ ਵੀ ਕਹਿ ਚੁੱਕੀ ਹੈ ਤੇ ਸਰਕਾਰ ਵੀ ਕਹਿ ਚੁੱਕੀ ਹੈ। ਇਹਦੇ ਬਾਵਜੂਦ ਉਹ ਬੰਦਾ ਜਿਹੜਾ ਐਕਸੀਡੈਂਟ ਚ ਜ਼ਖਮੀ ਹੋ ਗਿਆ ਸੀ, ਹਸਪਤਾਲ ਦਾਖਲ ਕਰਾਇਆ ਸੀ ਤੇ ਜਿਹਦੀ ਮੌਤ ਹੋ ਗਈ, ਜਦੋਂ ਉਹਦੇ ਪਰਿਵਾਰ ਨੇ ਆਖਿਆ ਸੀ ਹੁਣ ਡੈੱਡ ਬਾਡੀ ਲੈ ਕੇ ਜਾਣੀ ਆ, ਅੱਗੋਂ ਹਸਪਤਾਲ ਵਾਲਿਆਂ ਨੇ ਕਹਿਤਾ ਤੁਸੀਂ ਤਾਂ ਨਹੀਂ ਏਦਾਂ ਲਿਜਾ ਸਕਦੇ, ਬਿੱਲ ਲਿਆ ਪਹਿਲਾਂ ਉਹ ਪਤਾ 2-3 ਲੱਖ ਰੁਪਇਆ ਜਾਂ ਬਹੁਤ ਮੋਟਾ ਬਿੱਲ ਉਹਨਾਂ ਨੇ ਬਣਾਇਆ ਪਿਆ ਸੀ। ਉਹ ਕਹਿੰਦੇ ਸਾਡੇ ਕੋਲ ਤਾਂ ਇੰਨੇ ਪੈਸੇ ਹੀ ਨਹੀਂ, ਅੱਗੇ ਹੈ ਨੀ ਤੇ ਲਿਆਂਦਾ ਕਿਉਂ ਸੀ, ਪੈਸੇ ਲਿਆ ਫਿਰ ਲੈ ਜਾਓ। ਉਹ ਮੁੜ ਕੇ ਖਿਲ ਕੇ ਕਹਿੰਦੇ ਚੰਗਾ ਫਿਰ ਤੁਸੀਂ ਲਾਸ਼ ਹੀ ਰੱਖ ਲਓ, ਜਿਹਦਾ ਰੌਲਾ ਪੈ ਗਿਆ ਸਾਰੇ ਪਾਸੇ। ਕੱਲ ਉਹ ਗੱਲ ਉੱਪਰ ਸਰਕਾਰ ਤੱਕ ਵੀ ਪਹੁੰਚੀ, ਹੁਣ ਸਰਕਾਰ ਨੇ ਕਹਿਤਾ ਕਿ ਤੁਸੀਂ ਇਹਨਾਂ ਦੀ ਲਾਸ਼ ਦੇ ਦਿਓ, ਤੁਸੀਂ ਰੋਕ ਨਹੀਂ ਸਕਦੇ, ਲਾਸ਼ ਤਾਂ ਉਹ ਦੇ ਦੇਣਗੇ। ਪਰ ਸਵਾਲ ਇਹ ਆ ਕਿ ਹਰ ਮਾਮਲੇ ਵਿੱਚ ਹਸਪਤਾਲ ਵਾਲੇ ਇੱਦਾਂ ਕਰਦੇ ਕਿਉਂ? ਜਦੋਂ ਸਰਕਾਰ ਦਾ ਫੈਸਲਾ ਕਿ ਉਹ ਲਾਸ਼ ਨਹੀਂ ਰੋਕ ਸਕਦੇ, ਫਿਰ ਲਾਸ਼ ਰੋਕਦੇ ਕਿਉਂ ਆ? ਇੱਕ ਗੱਲ ਹੋਰ ਵੀ ਆ ਕਿ ਸਾਡੇ ਕੋਲ ਰੈੱਡ ਕਰਾਸ ਦੇ ਫੰਡ ਬਹੁਤ ਹੁੰਦੇ ਆ, ਜਦੋਂ ਕਿਹੋ ਜਿਹੀ ਸਮੱਸਿਆ ਆਵੇ ਤੇ ਰੈੱਡ ਕਰਾਸ ਦੇ ਫੰਡਾਂ ਵਿੱਚੋਂ ਵੀ ਪੈਸੇ ਦਿੱਤੇ ਜਾ ਸਕਦੇ ਆ। ਪ੍ਰਸ਼ਾਸਨ ਵੀ ਇਸ ਮਾਮਲੇ ਚ ਢਿੱਲ ਕਿਉਂ ਵਰਤਦਾ, ਉੱਥੋਂ ਕਿਉਂ ਨਹੀਂ ਦੇ ਦਿੰਦੇ? ਇਹ ਸਮੱਸਿਆਵਾਂ ਆਉਣੀਆਂ ਨਹੀਂ ਚਾਹੀਦੀਆਂ, ਪਰ ਬਦਕਿਸਮਤੀ ਨਾਲ ਆਉਂਦੀਆਂ ਤੇ ਲਗਾਤਾਰ ਆਉਂਦੀਆਂ ਨੇ। ਹੁਣ ਜਿਹੜੀ ਕੱਲ ਵਾਲੀ ਸਮੱਸਿਆ ਤੋਂ ਬਾਅਦ ਫਿਰ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਕੱਲ ਨੂੰ ਕਿਸੇ ਹੋਰ ਨੂੰ ਹਸਪਤਾਲ ਇਸ ਤਰ੍ਹਾਂ ਪਰੇਸ਼ਾਨ ਨਾ ਕਰ ਸਕਣ, ਉਹ ਹਸਪਤਾਲ ਦੇ ਪ੍ਰਬੰਧ

0: ਕਿਸੇ ਦੀ ਲਾਸ਼ ਨਾ ਰੋਕ ਸਕਾਂ, ਇਹ ਪ੍ਰਬੰਧ ਹੁਣ ਫਿਰ ਕਰਨਾ ਪਏਗਾ
1: ਜੀ। ਪੰਸਾ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਰੋਤਿਆਂ ਨੂੰ ਤਫਸੀਲ ਚ ਹਰੇਕ ਖਬਰ ਦੀ ਜਾਣਕਾਰੀ ਦਿੱਤੀ ਹੈ, ਬਹੁਤ ਬਹੁਤ ਸ਼ੁਕਰੀਆ ਜੀ।
0: ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨਾਟ 14, ਇਟਸ 40. 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7, 24 ਘੰਟੇ ਖੁੱਲੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ, ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039367777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।
2: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696, 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 5878321208।
4: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
3: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
4: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ, ਅਰੁਣ ਕੌਸ਼ਲ।

0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਅਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
0: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ

0: ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771-80
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222
1: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਵੀਰਵਾਰ ਜੁਲਾਈ ਮਹੀਨੇ ਦੀ 16 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਅਤੇ ਆਪ ਜੀ ਦਾ ਸਾਥ ਰਹੇਗਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਹਮੇਸ਼ਾ ਦੀ ਤਰ੍ਹਾਂ ਖਬਰਾਂ ਅਤੇ ਨਾਲ ਹੋਰ ਜਾਣਕਾਰੀ ਪੇਸ਼ ਕਰਾਂਗੇ ਜੀ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਵਿੱਚ ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲਈਏ ਇਸ ਵੇਲੇ ਕੈਲਗਰੀ ਦੇ ਵਿੱਚ ਤਕਰੀਬਨ 27 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਜੇ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਕੱਲ੍ਹ ਨੂੰ ਵੀ 27 ਡਿਗਰੀ ਅਤੇ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ ਅਤੇ ਥੰਡਰ ਸਟੋਰਮ ਵੀ ਹੋ ਸਕਦੇ ਨੇ ਅੱਜ ਵੀ ਕਈ ਜਗ੍ਹਾ 'ਤੇ ਚਾਂਸਿਸ ਹੈਗੇ ਨੇ ਜੀ ਉਸ ਤੋਂ ਬਾਅਦ ਸਨਿਚਰਵਾਰ ਨੂੰ ਕਾਫੀ ਗਰਮ ਦਿਨ ਰਹੇਗਾ ਅਤੇ 32 ਡਿਗਰੀ ਸੈਲਸੀਅਸ ਰਹੇਗਾ ਜੀ ਟੈਂਪਰੇਚਰ ਅਤੇ ਐਤਵਾਰ ਨੂੰ 27 ਡਿਗਰੀ ਸੋ ਆਉਣ ਵਾਲੇ ਦਿਨ ਕਾਫੀ ਗਰਮ ਮੌਸਮ ਰਹਿ ਸਕਦਾ ਹੈ ਅਤੇ ਥੰਡਰ ਸਟੋਰਮ ਦੀ ਚੇਤਾਵਨੀ ਵੀ ਹੈ ਜੀ ਰੇਡੀਓ ਸਰਸੰਗਮ 94.7 FM ਤੇ ਜੀ ਸਾਡੇ ਅੱਜ ਦੇ ਬਾਕੀ ਦਿਨ ਦੇ ਪ੍ਰੋਗਰਾਮਾਂ ਵਿੱਚ 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਲਈ ਪੇਸ਼ ਕੀਤਾ ਜਾਵੇਗਾ ਅਤੇ ਰਾਤ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਅਸੀਂ ਪੇਸ਼ ਕਰਾਂਗੇ ਇਹ ਸਾਡੇ ਅੱਜ ਦੇ ਬਾਕੀ ਦਿਨ ਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ ਅੱਜ ਦੇ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ 'ਤੇ ਅਸੀਂ ਚਰਚਾ ਕਰਨੀ ਹੈ ਜ਼ਰਾ ਉਹਨਾਂ 'ਤੇ ਝਾਤ ਪਾ ਲਈਏ ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਜੰਗਲੀ ਅੱਗਾਂ ਨੇ ਕਾਫੀ ਨੁਕਸਾਨ ਕੀਤਾ ਓਨਟੇਰੀਓ ਅਤੇ BC ਵਿੱਚ ਖਾਸ ਤੌਰ 'ਤੇ ਬਹੁਤ ਸਾਰੀਆਂ ਜਗ੍ਹਾ 'ਤੇ ਨੁਕਸਾਨ ਹੋਇਆ ਅਤੇ ਘਰ ਵੀ ਖਾਲੀ ਕਰਵਾਏ ਗਏ ਨੇ ਐਡਮਿੰਟਨ ਦੇ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਲੱਗੀ ਅੱਗ ਵਿੱਚ ਮਾਰੇ ਗਏ 2 ਬਜ਼ੁਰਗਾਂ ਦੀ ਪਛਾਣ ਪੰਜਾਬੀ ਜੋੜੇ ਵਜੋਂ ਹੋਈ ਹੈ ਇਸ ਗੱਲ 'ਤੇ ਅਸੀਂ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਕੈਨੇਡਾ ਦੀ ਸਰਕਾਰ ਵੱਲੋਂ ਕੈਨੇਡਾ ਦੀਆਂ ਹੀ ਬਣੀਆਂ ਆਰਮਰਡ ਵਹੀਕਲਸ ਗੱਡੀਆਂ ਖਰੀਦਣ ਲਈ $2 ਬਿਲੀਅਨ ਜਿਹੜੇ ਨੇ ਰਾਖਵੇਂ ਰੱਖੇ ਜਾ ਰਹੇ ਨੇ ਫੌਜ ਵਾਸਤੇ ਗੱਡੀਆਂ ਖਰੀਦੀਆਂ ਜਾਣਗੀਆਂ ਮਾਰਕ ਕਾਰਨੀ ਲਗਾਤਾਰ ਫੌਜ ਵਾਸਤੇ ਬਹੁਤ ਸਾਰੀ ਸ਼ਾਪਿੰਗ ਕਰ ਰਹੇ ਨੇ RBC ਦੀ ਇੱਕ ਰਿਪੋਰਟ ਦੇ ਮੁਤਾਬਕ ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਦੇ ਸਹੀ ਹੋਣ ਲਈ ਅਜੇ ਲੰਬਾ ਸਮਾਂ ਹੈ ਲੰਬੀ ਰੋਡ ਹੈ ਲੌਂਗ ਰੋਡ ਅਹੈਡ ਹੋਰ ਖਬਰਾਂ ਦੇ ਵਿੱਚ 70% ਕੈਨੇਡੀਅਨਾਂ ਦਾ ਕਹਿਣਾ ਹੈ

ਕਿ ਇੱਥੇ ਲੋਕਾਂ ਕੋਲੋਂ ਉਗਰਾਹੇ ਜਾਂਦੇ ਟੈਕਸ ਸਾਡੇ ਸਟੈਂਡਰਡ ਆਫ ਲਿਵਿੰਗ ਨੂੰ ਖਰਾਬ ਕਰ ਰਹੇ ਨੇ। ਹੋਰ ਖਬਰਾਂ ਦੇ ਵਿੱਚ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ 8 ਲੱਖ ਲੋਕਾਂ ਨੇ $100 ਰਿਬੇਟ ਲੈਣ ਲਈ ਅਪਲਾਈ ਕਰ ਦਿੱਤਾ ਹੈ। ਕਾਫੀ ਸਾਰੀਆਂ ਖਬਰਾਂ ਹੋਰ ਨੇ ਜਿਸ ਵਿੱਚ ਕੁਛ ਇੰਟਰਸਟਿੰਗ ਖਬਰਾਂ ਵੀ ਹੋਣਗੀਆਂ ਤੇ ਇੱਕ ਫਰਾਡ ਜੋ ਇੱਕ ਬਜ਼ੁਰਗ ਔਰਤ ਨਾਲ ਹੋਇਆ ਜੋ ਉਸਨੇ ਇੱਕ ਵੀਡੀਓ ਦੇਖੀ ਸੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਜੋ ਕਿ ਡੀਪ ਫੇਕ ਨਾਲ ਨਕਲੀ ਵੀਡੀਓ ਸੀ ਉਹ AI ਨੇ ਬਣਾਈ ਗਈ ਤੇ ਉਸਨੇ ਕਿਵੇਂ 9 ਲੱਖ ਦੇ ਲਾਗੇ ਜਿਹੜਾ ਸੀ ਨੁਕਸਾਨ ਕਰਵਾ ਲਿਆ 86 ਸਾਲਾਂ ਦੀ ਔਰਤ ਨੇ ਇਹਦੇ ਬਾਰੇ ਚਰਚਾ ਕਰਾਂਗੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹ ਸਾਰੀਆਂ ਖਬਰਾਂ 'ਤੇ ਅਸੀਂ ਚਰਚਾ ਕਰਾਂਗੇ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤਾਂ 587-832-1208 'ਤੇ ਸੰਪਰਕ ਕਰ ਲਓ 5878321208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਜਿਹੜੀ ਹੈ ਜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਅਗਰ ਤੁਹਾਨੂੰ ਘਰ ਦੇ ਵਿੱਚ ਬਜ਼ੁਰਗਾਂ ਦੀ ਸੇਵਾ ਲਈ ਹੈਲਪ ਦੀ ਲੋੜ ਹੈ ਤਾਂ ਸਰਕਾਰੀ ਖਰਚੇ 'ਤੇ ਕੰਮ YYC ਹੋਮ ਕੇਅਰ ਕੰਪਨੀ ਕਰੇਗੀ। ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ 8257600983 ਹੈ 8257600983। ਓਐਸਐਸ ਸਮਾਈਲ ਮੈਡੀਕਲ ਕਲੀਨਿਕ ਜੋ ਕਿ ਸਨਰਾਈਜ ਏਰੀਆ ਦੇ ਵਿੱਚ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ 6 ਦਿਨ ਖੁੱਲ੍ਹਦਾ ਹਫ਼ਤੇ ਦੇ 587-617-4496 ਇਹਨਾਂ ਦਾ ਫੋਨ ਨੰਬਰ ਹੈ। ਕਿਸੇ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ ਅਤੇ ਇਹਨਾਂ ਕੋਲ ਐਕਸਪਰਟ ਡਾਕਟਰ ਨੇ ਓਐਸਐਸ ਸਮਾਈਲ ਮੈਡੀਕਲ। ਮਰਸੀਡੀਜ਼ ਬੈਂਜ਼ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਜਿੱਥੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ 403-903-6767। ਵਧੀਆ ਡੀਲ ਆਪ ਜੀ ਨੂੰ ਬਣਾ ਕੇ ਦੇ ਸਕਦੇ ਨੇ ਜੀ ਗੌਰਵ ਸ਼ਰਮਾ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ, ਸੁਪਰਵੀਜ਼ਰ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ ਹੈ 403-404-3500 4034-0435-00 ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਅਤੇ ਸਵੇਰੇ ਬ੍ਰੇਕਫਾਸਟ ਜੋ ਲੱਗਦਾ ਹੈ ਜੀ 4 ਵਜੇ ਤੱਕ ਉਹ ਚੱਲਦਾ ਹੈ ਅਤੇ 40 ਤੋਂ ਵੱਧ ਉਸ ਵਿੱਚ ਆਈਟਮਾਂ ਹੁੰਦੀਆਂ ਨੇ ਅਤੇ ਬਹੁਤ ਵਧੀਆ ਵੈਜ ਨੌਨ ਵੈਜ ਇਹਨਾਂ ਦਾ ਫੂਡ ਹੈ ਜੀ। ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਅਤੇ ਪ੍ਰਾਈਵੇਟ ਡਾਈਨਿੰਗ 40 ਗੈਸਟ ਜਿਹੜੇ ਨੇ ਜੀ ਇੱਥੇ ਕਰ ਸਕਦੇ ਨੇ। ਸਿਟੀ ਸਕੇਪ ਲੈਂਡਿੰਗ ਦੇ ਵਿੱਚ ਲੋਕੇਟਡ ਹੈ। ਫੋਨ ਹੈ 403-936-7777 4039-36-7777। ਇਸ ਤੋਂ ਇਲਾਵਾ ਜੀ ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੋਂ ਕਿ ਤੁਸੀਂ ਪਾਸਪੋਰਟ ਫੋਟੋ ਸਿਰਫ $7 ਦੇ ਵਿੱਚ ਬਣਵਾ ਸਕਦੇ ਹੋ। ਫੋਨ ਨੰਬਰ ਹੈ 403-947-0060 4039-47-0060 ਪਿਕਸਲ ਫੋਟੋ ਸਟੂਡੀਓ। ਇਸ ਬੱਚਿਆਂ ਦੀਆਂ ਫੋਟੋ, ਫੈਮਿਲੀ ਪੋਰਟਰੇਟਸ ਇਹ ਵੀ ਉਹਨਾਂ ਕੋਲ ਤੁਸੀਂ ਲੈ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਤੋਂ ਜੀ। ਅਤੇ ਆਓ ਹੁਣ ਜਿਹੜੀਆਂ ਖਬਰਾਂ ਮੈਂ ਸੰਖੇਪ ਦੇ ਵਿੱਚ ਆਪ ਜੀ ਨਾਲ ਸਾਂਝੀਆਂ ਕੀਤੀਆਂ ਸੀ ਉਹਨਾਂ 'ਤੇ ਵਿਸਥਾਰ ਨਾਲ ਚਰਚਾ ਕਰਦੇ ਹਾਂ ਜੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਅਸੀਂ ਜਿਹੜਾ ਮਾਰਕੀਟ ਦੀ ਖਬਰ ਸਾਰ ਲੈਂਦੇ ਹਾਂ। ਕੱਚੇ ਤੇਲ ਦੀਆਂ ਕੀਮਤਾਂ ਅੱਜ WTI ਜੋ ਕਰੂਡ ਆਇਲ ਹੈ, ਵੈਸਟ ਟੈਕਸਸ ਇੰਟਰਮੀਡੀਏਟ ਉਸ ਦੀ ਕੀਮਤ ਥੋੜ੍ਹੀ ਘਟੀ ਹੈ ਅਤੇ $78 ਪਰ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ। ਬ੍ਰੈਂਟ ਕਰੂਡ ਜਿਹੜਾ ਹੈ 84-85 ਦੇ ਲਾਗੇ 84-85 ਪਰ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ ਜੀ। ਥੋੜ੍ਹੀ ਜਿਹਾ ਡਾਊਨ ਨੇ ਕੀਮਤਾਂ ਕੱਲ੍ਹ ਨਾਲੋਂ। ਇਸ ਤੋਂ ਇਲਾਵਾ ਇੱਕ ਅਮਰੀਕਨ ਦੇ ਅੱਜ ਤੁਹਾਨੂੰ $1.40 ਕੈਨੇਡੀਅਨ ਮਿਲ ਸਕਦੇ ਨੇ, $1.40। ਇਹਦੇ ਉਲਟ ਜੇ ਤੁਹਾਡੇ ਕੋਲ ਇੱਕ ਕੈਨੇਡੀਅਨ ਹੈ ਤਾਂ ਤੁਹਾਨੂੰ 71 ਸੈਂਟ ਅਮਰੀਕਾ ਦੇ ਅਮਰੀਕਾ ਦੇ ਜਿਹੜੇ ਨੇ ਜੀ ਉਹ ਮਿਲ ਜਾਣਗੇ। ਜੇ ਇੰਡੀਅਨ ਕਰੰਸੀ ਦੇ ਮੁਕਾਬਲੇ ਦੇਖਿਆ ਜਾਵੇ ਤਾਂ US ਡਾਲਰ ਦੇ 96 ਰੁਪਏ 38 ਪੈਸੇ, ਇੱਕ ਅਮਰੀਕਨ ਡਾਲਰ ਦੇ 96 ਰੁਪੀਜ਼ 38 ਪੈਸੇ ਅਤੇ ਇੱਕ ਕੈਨੇਡੀਅਨ ਡਾਲਰ ਦੇ 68 ਰੁਪਏ 59 ਪੈਸੇ 68 ਰੁਪੀਜ਼ 59 ਸੈਂਟ ਨੇ ਜੀ ਪੈਸੇ ਜਿਹੜੇ ਨੇ ਜੀ ਉਹ ਤੁਹਾਨੂੰ ਮਿਲ ਜਾਣਗੇ 59 ਪੈਸੇ ਨਾ ਸੈਂਟ 'ਤੇ ਬਹੁਤ ਹੋਰ ਜ਼ਿਆਦਾ ਹੋ ਜਾਣਾ। ਸੋ ਇਹ ਮਾਰਕੀਟ ਹੈ ਅਤੇ ਅੱਗੇ ਹੁਣ ਚੱਲਦੇ ਹਾਂ ਜੀ ਕਿ ਅਸੀਂ ਗੱਲਬਾਤ ਕਰਦੇ ਹਾਂ ਕਿ ਜੰਗਲੀ ਅੱਗਾਂ ਜਿਹੜੀਆਂ ਨੇ ਉਹਨਾਂ ਨੇ ਕਿਵੇਂ ਨੁਕਸਾਨ

ਇਸ ਜੰਗਲੀ ਅੱਗ ਨੇ ਉਹ ਬਿਲਕੁਲ ਸਾੜ ਕੇ ਸੁਆਹ ਕਰ ਦਿੱਤੀਆਂ ਨੇ। ਕਈ ਜਗ੍ਹਾ ਤੇ ਨਾਗਰਿਕਾਂ ਨੂੰ ਭੱਜਣਾ ਪਿਆ ਤੇ ਪੂਰੇ ਸੂਬੇ ਦੇ ਵਿੱਚ ਧੂੰਆਂ ਜਿਹੜਾ ਹੈ ਜੀ ਇਸਦਾ ਅਸਮਾਨਾਂ ਦੇ ਵਿੱਚ ਬਲਕਿ ਵੱਡੇ ਸ਼ਹਿਰਾਂ ਦੇ ਵਿੱਚ ਫੈਲ ਗਿਆ। ਲੇਟੈਸਟ ਅੰਕੜੇ ਜਿਹੜੇ ਓਨਟੇਰੀਓ ਪ੍ਰੋਵਿੰਸ ਤੋਂ ਆਏ ਨੇ ਉਹਨਾਂ ਮੁਤਾਬਕ ਨਾਰਥ ਵੈਸਟ ਰੀਜਨ ਦੇ ਵਿੱਚ 180 ਦੇ ਵਿੱਚ 136 ਅੱਗਾਂ ਉਸ 'ਚ ਨੇ ਤੇ ਇਹਨਾਂ ਵਿੱਚੋਂ ਘੱਟੋ ਘੱਟ 60 ਤੋਂ ਉੱਪਰ ਇਹੋ ਜਿਹੀਆਂ ਅੱਗਾਂ ਨੇ ਜਿਹੜੀਆਂ ਆਊਟ ਆਫ ਕੰਟਰੋਲ ਨੇ ਤੇ 44 ਨਾਰਥ ਈਸਟ ਰੀਜਨ ਦੇ ਵਿੱਚ ਨੇ ਉਹਨਾਂ ਵਿੱਚੋਂ 8-9 ਅੱਗਾਂ ਜਿਹੜੀਆਂ ਨੇ ਆਊਟ ਆਫ ਕੰਟਰੋਲ ਜਿਹੜੀਆਂ ਦੱਸੀਆਂ ਜਾਂਦੀਆਂ ਨੇ। ਸੋ ਹੋਰ ਕਈ ਜਗ੍ਹਾ 'ਤੇ ਵੀ ਨਵੀਆਂ ਅੱਜ ਰਿਕਾਰਡ ਕੀਤੀਆਂ ਗਈਆਂ ਨੇ। ਕਈ ਜਿਹੜੇ ਭਾਈਚਾਰੇ ਨੇ ਜਿਨ੍ਹਾਂ ਵਿੱਚ ਖਾਸ ਤੌਰ 'ਤੇ ਫਸਟ ਨੇਸ਼ਨ ਦੇ ਜਿਹੜੇ ਭਾਈਚਾਰੇ ਨੇ ਉਹਨਾਂ ਨੂੰ ਅਵੈਕੂਏਟ ਕਰਨ ਲਈ ਕਿਹਾ ਗਿਆ ਅਤੇ ਕਈ ਜਗ੍ਹਾ 'ਤੇ ਅਵੈਕੂਏਸ਼ਨ ਕਰਦਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਜੋ ਸਾਹਮਣੇ ਆਈਆਂ ਨੇ ਕਾਫੀ ਡਰਾਉਣੀਆਂ ਨੇ। ਇੱਕ ਟ੍ਰੇਨ ਵੀ ਅੱਗ ਦੇ ਵਿੱਚ ਘਿਰ ਗਈ ਔਰ ਲੇਕਿਨ ਰੇਲਵੇ ਦਾ ਕਹਿਣਾ ਕਿ ਮਹਿਕਮਾ ਜਿਹੜਾ ਅਮਲਾ ਹੈ ਜੀ ਉਹ ਬਿਲਕੁਲ ਸੇਫ ਹੈ, ਉਹਨਾਂ ਨੂੰ ਬਚਾ ਲਿਆ ਗਿਆ। ਸੋ ਲੈਂਡਸਕੇਪ 'ਤੇ ਕਾਫੀ ਜਗ੍ਹਾ 'ਤੇ ਜਿਹੜੀਆਂ ਅੱਗਾਂ ਨੇ ਰਿਕਾਰਡ ਕੀਤੀਆਂ ਗਈਆਂ ਨੇ। ਸੋ ਪਿਛਲੇ ਸਾਲ ਜੇ ਅਸੀਂ ਗੱਲ ਕਰੀਏ ਤਾਂ 350 ਦੇ ਕਰੀਬ ਅੱਗਾਂ ਜਿਹੜੀਆਂ ਨੇ ਓਨਟੇਰੀਓ ਵਿੱਚ ਰਿਕਾਰਡ ਕੀਤੀਆਂ ਗਈਆਂ ਸੀ ਅਤੇ 10 ਸਾਲਾਂ ਦੀ ਐਵਰੇਜ 320 ਕੁ ਬਣਦੀ ਆ। ਲੇਕਿਨ ਇਸ ਸਾਲ 2026 ਵਿੱਚ ਹੁਣ ਤੱਕ 483 ਜਗ੍ਹਾ 'ਤੇ ਅੱਗ ਰਿਕਾਰਡ ਕੀਤੀ ਜਾ ਚੁੱਕੀ ਹੈ। ਸੋ ਓਨਟੇਰੀਓ ਵਿੱਚ ਬਹੁਤ ਜ਼ਿਆਦਾ ਇਸਦਾ ਇਸ ਵਾਰੀ ਪ੍ਰਭਾਵ ਦੇਖਿਆ ਜਾ ਰਿਹਾ। ਫਾਇਰ ਫਾਈਟਿੰਗ ਬਜਟ ਜਿਹੜਾ ਹੈ ਉਹਦੇ 'ਤੇ ਸਵਾਲ ਉੱਠੇ ਨੇ ਅਤੇ ਓਨਟੇਰੀਓ ਦੇ ਐਮਰਜੈਂਸੀ ਪ੍ਰਪੇਅਰਡਨੈਸ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਸਰਕਾਰ ਨੂੰ ਫੈਡਰਲ ਗੌਰਮੈਂਟ ਨੂੰ ਕਿਹਾ ਕਿ ਆਪਣੇ ਜਿਹੜੇ ਏਅਰਕ੍ਰਾਫਟ ਨੇ ਜੰਗਲੀ ਅੱਗਾਂ ਬੁਝਾਉਣ ਲਈ ਜਿਹੜੇ ਜਹਾਜ਼ ਹੁੰਦੇ ਨੇ ਜੀ ਉਹ ਛੇਤੀ ਸਾਨੂੰ ਉਪਲਬਧ ਕਰਵਾਓ, ਅਸੀਂ ਐਮਰਜੈਂਸੀ ਦੇ ਵਿੱਚ ਹਾਂ ਅਤੇ ਸਾਨੂੰ ਇਸ ਚੀਜ਼ ਨੂੰ ਕੰਟਰੋਲ ਕਰਨ ਦੀ ਲੋੜ ਹੈ। ਸੋ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਜੀ ਇੱਧਰ ਬਣੀ ਹੋਈ ਹੈ ਅਤੇ ਟੋਰਾਂਟੋ ਦੇ ਆਸ ਪਾਸ ਅਤੇ ਟੋਰਾਂਟੋ ਖਾਸ ਤੌਰ 'ਤੇ ਔਰ ਗੰਧਲਾ ਧੂੰਆਂ ਸਮੋਕ ਅਸਮਾਨ ਦੇ ਵਿੱਚ ਫੈਲਿਆ ਹੋਇਆ, ਲੇਕਿਨ ਇਸ ਤੋਂ ਰਾਹਤ ਮਿਲਣ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਆਖੀ ਜਾ ਰਹੀ ਹੈ ਕਿ ਹਵਾ ਵਗੇਗੀ ਅਤੇ ਇਸ ਨੂੰ ਲੈ ਜਾਵੇਗੀ ਕਿਸੇ ਪਾਸੇ। ਲੇਕਿਨ ਸਮੋਕੀ ਕੰਡੀਸ਼ਨ ਜਿਹੜੀਆਂ ਨੇ ਉਹਨਾਂ ਨੇ ਕਈ ਆਊਟਡੋਰ ਪ੍ਰੋਗਰਾਮ ਅਤੇ ਫੈਸਿਲਿਟੀਜ਼ ਟੋਰਾਂਟੋ ਦੇ ਵਿੱਚ ਬੰਦ ਕੀਤੀਆਂ ਨੇ। ਇੱਥੋਂ ਤੱਕ ਕਿ ਕੱਲ੍ਹ ਆਊਟਡੋਰ ਕਈ ਜਗ੍ਹਾ 'ਤੇ ਜੋ ਫੀਫਾ ਵਰਲਡ ਕੱਪ 'ਤੇ ਮੈਚ ਵਿਖਾਇਆ ਜਾ ਰਿਹਾ ਸੀ ਵੱਡੀਆਂ ਸਕਰੀਨਾਂ ਲਾ ਕੇ ਉਹ ਵੀ ਕੈਂਸਲ ਕਰ ਦਿੱਤੇ ਗਏ। ਏਅਰ ਕੁਆਲਿਟੀ ਵਾਰਨਿੰਗ ਔਰੇਂਜ ਅਲਰਟ ਹੈ ਅਤੇ ਵਾਈਲਡ ਫਾਇਰ ਸਮੋਕ ਜਿਹੜਾ ਨਾਰਦਰਨ ਓਨਟੇਰੀਓ ਤੋਂ ਇਹ ਹੁਣ ਦੱਖਣ ਵੱਲ ਨੂੰ ਖਿਸਕ ਕੇ ਅਮਰੀਕਾ ਵੱਲ ਨੂੰ ਜਾ ਰਿਹਾ। ਇਨਵਾਇਰਮੈਂਟ ਕੈਨੇਡਾ ਨੇ ਸਾਰਿਆਂ ਨੂੰ ਵਾਰਨਿੰਗ ਦਿੱਤੀ ਹੈ ਅਤੇ ਅੱਜ ਸਾਰਾ ਦਿਨ ਇਹ ਵਾਰਨਿੰਗ ਹੈ ਅਤੇ ਰਹੇਗੀ ਅਜੇ ਤੱਕ ਅਤੇ ਐਕਸਪਰਟਸ ਲੋਕਾਂ ਨੂੰ ਕਹਿ ਰਹੇ ਨੇ ਕਿ ਅੰਦਰ ਰਹੋ ਅਤੇ ਫੋਟੋਆਂ ਜਿਹੜੀਆਂ ਨੇ ਟੋਰਾਂਟੋ ਦੇ ਅਸਮਾਨ ਦੀਆਂ ਉਹ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਕਿ ਕਿਵੇਂ ਗੰਧਲਾ ਧੂੰਆਂ ਅਤੇ ਉੱਚੀਆਂ ਇਮਾਰਤਾਂ ਦੇ ਵਿੱਚੋਂ ਦੇ ਧੂੰਆਂ ਵੇਖਿਆ ਜਾ ਸਕਦਾ ਹੈ। ਸੋ ਇਹ ਵੀ ਦੱਸਿਆ ਜਾ ਰਿਹਾ ਕਿ ਡੇ ਕੈਂਪ ਜਿਹੜੇ ਨੇ ਕੁਛ ਜਿਹੜੇ ਨੇ ਉਹ ਕੈਂਸਲ ਕੀਤੇ ਜਾ ਰਹੇ ਨੇ। ਆਊਟਡੋਰ ਕੈਂਪ ਹੁੰਦਾ ਜਿਸ ਵਿੱਚ GTA ਵੱਲੋਂ ਇੱਕ ਕੈਂਪ ਰੋਬਿਨ ਹੁੱਡ ਲਗਾਇਆ ਜਾਂਦਾ ਉਹ ਕੈਂਸਲ ਕਰ ਦਿੱਤਾ ਗਿਆ ਅਤੇ ਟੋਰਾਂਟੋ ਦੇ ਵਿੱਚ ਏਅਰ ਟੋਰਾਂਟੋ ਜਿਹੜੀ ਹੈ ਟੋਰਾਂਟੋ ਦੇ ਵਿੱਚ ਏਅਰ ਹੈ ਜਿਹੜੀ ਉਹ ਬੁੱਧਵਾਰ ਨਾਲੋਂ ਅੱਜ 5 ਗੁਣਾ ਖਰਾਬ ਦੱਸੀ ਜਾਂਦੀ ਹੈ। ਸੋ ਟੋਰਾਂਟੋ ਦੀ ਏਅਰ ਕੁਆਲਿਟੀ ਪਰ ਹੁਣ ਥੋੜ੍ਹੀ ਜਿਹੀ ਜਿਹੜੀ ਹੈ ਉਹ ਪਹਿਲਾਂ ਇੰਪਰੂਵ ਹੋ ਰਹੀ ਸੀ ਪਰ ਇਸ ਵੇਲੇ ਵਿੰਡ ਡਾਇਰੈਕਸ਼ਨ ਜਿਹੜੀ ਹੈ ਇਹਦੇ ਨਾਲ ਵਾਈਲਡ ਫਾਇਰ ਸਮੋਕ ਜਿਹੜਾ ਹੈ ਉਹ ਹੋਰ ਪਾਸੇ ਵੱਲ ਨੂੰ ਜਾਵੇਗਾ। ਲੇਕਿਨ ਹਾਲ ਦੀ ਘੜੀ ਟੋਰਾਂਟੋ ਨੂੰ ਗੰਧਲੇ ਅਸਮਾਨ ਦਾ ਧੂੰਆਂ ਜਿਹੜਾ ਹੈ ਉਹ ਚੜਿਆ ਹੋਇਆ ਅਤੇ ਪੀਅਰਸਨ ਏਅਰਪੋਰਟ 'ਤੇ ਓਪਰੇਸ਼ਨਸ ਵੈਸੇ ਸਮੂਥ ਦੇਖੇ ਗਏ ਲੇਕਿਨ ਰਨਵੇਜ਼ ਦੇ ਉੱਪਰ ਜਿਹੜਾ ਧੂੰਆਂ ਉਹ ਦੂਰ ਦੂਰ ਤੱਕ ਦੇਖਿਆ ਜਾ ਸਕਦਾ ਹੈ। ਸਨਰਾਈਜ਼ ਵੀ ਬਹੁਤ ਹੇਜ਼ੀ ਹੈ ਏਅਰਫੀਲਡ 'ਤੇ ਅਤੇ ਇਹਦੇ ਨਾਲ ਉੱਥੇ ਵੈਸੇ ਅਜੇ ਤੱਕ ਫਲਾਈਟਾਂ ਠੀਕ ਜਾ ਰਹੀਆਂ ਨੇ ਲੇਕਿਨ ਹੁਣ ਜੇ ਅਸਮਾਨ ਸਾਫ਼ ਹੁੰਦਾ ਤਾਂ ਫਿਰ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ। ਸੋ ਇਹ ਓਨਟੇਰੀਓ ਦੀ ਕਹਾਣੀ ਹੈ। ਉੱਧਰ BC ਦੇ ਫਰੇਜ਼ਰ ਕੈਨੀਅਨ ਦੇ ਲਾਗੇ ਏਰੀਏ ਦੇ ਲਾਗੇ 7 ਬਿਲਡਿੰਗਾਂ ਬਿਲਕੁਲ ਤਬਾਹ ਹੋ ਗਈਆਂ ਨੇ। ਅਥਾਰਟੀਜ਼ ਨੇ ਇਹ ਕਿਹਾ ਕਿ ਆਊਟ ਆਫ ਕੰਟਰੋਲ ਜਿਹੜੀਆਂ ਅੱਗਾਂ ਨੇ ਉਹਨਾਂ ਨੇ ਇਸ ਖੇਤਰ ਦੇ ਵਿੱਚ ਭਾਰੀ ਤਬਾਹੀ ਮਚਾਈ ਹੈ ਅਤੇ 190 ਸਕੁਅਰ ਕਿਲੋਮੀਟਰ ਦਾ ਏਰੀਆ ਦੱਸਿਆ ਜਾਂਦਾ ਹੈ ਕਿ ਉਹ ਇਸ ਵਕਤ ਅੱਗਾਂ ਦੀ ਲਪੇਟ ਦੇ ਵਿੱਚ ਹੈ। ਹੋਰ ਜਿਹੜੇ ਏਰੀਆਸ ਹੈਗੇ ਨੇ ਉਹਨਾਂ ਵਿੱਚ ਜੋ ਐਬਰੀਜਨਲ ਭਾਈਚਾਰੇ ਦਾ ਏਰੀਆ ਹੈ ਉੱਥੇ ਐਵੈਕੂਏਸ਼ਨ ਅਲਰਟ ਜਾਰੀ ਨੇ। ਵੈਸੇ ਅਜੇ ਤੱਕ ਕਹਿੰਦੇ ਨੇ ਕਿ ਸਾਡਾ ਜਿਹੜਾ ਮਾਲ ਦਾ ਹੀ ਨੁਕਸਾਨ ਹੋਇਆ ਭਾਵੇਂ ਇਮਾਰਤਾਂ ਦਾ ਨੁਕਸਾਨ ਹੋ ਰਿਹਾ ਅਤੇ ਲੋਕਾਂ ਨੂੰ ਬਾਹਰ ਨਿਕਲ ਕੇ ਜਾਣਾ ਪੈ ਰਿਹਾ ਪਰ ਅਜੇ ਤੱਕ ਇਹੋ ਜਿਹੀ ਕੋਈ ਸਥਿਤੀ ਨਹੀਂ ਹੈ ਕਿ ਕਿਸੇ ਦੀ ਜਾਨ ਨੂੰ ਕੋਈ ਖਤਰਾ ਹੋਵੇ। BC ਵਾਈਲਡ ਫਾਇਰ ਸਰਵਿਸ ਦਾ ਕਹਿਣਾ ਕਿ 300 ਫਾਇਰ ਫਾਈਟਰ ਜਿਹੜੇ ਨੇ ਉਹ ਜਿਹੜੇ ਨੇ ਇਹਨਾਂ ਜਗ੍ਹਾ 'ਤੇ ਅੱਗਾਂ ਨੂੰ ਇੱਕ ਜਗ੍ਹਾ 'ਤੇ ਬੁਝਾ ਰਹੇ ਨੇ
ਤੇ ਜਿਹਦੇ ਵਿੱਚ 22 ਹੈਲੀਕਾਪਟਰ ਨੇ ਤੇ 56

ਜਾਂ ਹੈਵੀ ਮਸ਼ੀਨਰੀ ਦੇ ਪੀਸ ਜਿਹੜੇ ਨੇ ਲੱਗੇ ਹੋਏ ਨੇ ਤੇ ਅਕਰੋਸ ਬੀਸੀ 31 ਜਗ੍ਹਾ ਤੇ ਐਕਟਿਵ ਜਿਹੜੀ ਅੱਗ ਹੈ ਉਹ ਲੱਗੀ ਹੋਈ ਹੈ। ਸੋ 14 ਜਿਹੜੀਆਂ ਨੇ ਅੱਗਾਂ ਇਹਨਾਂ ਵਿੱਚੋਂ ਪਿਛਲੇ 24 ਘੰਟੇ ਦੇ ਵਿੱਚ ਸਟਾਰਟ ਹੋਈਆਂ ਦੱਸੀਆਂ ਜਾਂਦੀਆਂ ਨੇ, ਪਰ ਇਹ ਕਦੋਂ ਕਾਬੂ ਵਿੱਚ ਆਵੇਗਾ ਉਹ ਬਾਅਦ ਵਿੱਚ ਅਜੇ ਪਤਾ ਲੱਗੇਗਾ ਜੀ। ਹਾਲ ਦੀ ਘੜੀ ਕੈਨੇਡਾ ਦੇ ਵਿੱਚ ਜੰਗਲੀ ਅੱਗਾਂ ਨਾਲ ਕਾਫੀ ਲੜਾਈ ਚੱਲ ਰਹੀ ਹੈ। ਐਡਮਿੰਟਨ ਦੇ ਵਿੱਚ, ਐਡਮਿੰਟਨ ਦੇ ਨੌਰਥ ਏਰੀਆ ਦੇ ਵਿੱਚ ਜੋ ਇੱਕ ਬਿਲਡਿੰਗ ਦੇ ਵਿੱਚ ਇੱਕ ਕਾਰ ਜਾ ਕੇ ਲੱਗੀ ਸੀ ਤੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਲੱਗੀ ਜਿੱਥੇ ਗੈਸ ਲਾਈਨ ਜਿਹੜੀ ਹੈ ਉਹ ਹਿੱਟ ਹੋਈ ਜਿਸ ਦੇ ਨਾਲ ਧਮਾਕਾ ਹੋਇਆ ਤੇ ਉਹ ਇਮਾਰਤ ਜਿਹੜੀ ਸੀ ਅੱਗ ਦੇ ਵਿੱਚ ਘਿਰ ਗਈ। ਇਸ ਵਿੱਚੋਂ ਬਾਕੀ ਸਾਰੇ ਸੇਫ ਰਹੇ, ਲੇਕਿਨ ਇਸ ਅੱਗ ਦੇ ਵਿੱਚ ਇੱਕ ਬਜ਼ੁਰਗ ਪੰਜਾਬੀ ਜੋੜੇ ਦੀ ਮੌਤ ਹੋ ਗਈ ਹੈ। ਮੇਜਰ ਸਿੰਘ ਪੰਡਾਲ ਤੇ ਸੁਰਿੰਦਰਜੀਤ ਕੌਰ ਪੰਡਾਲ ਤੇ ਜੋ ਇੱਥੇ ਰਹਿੰਦੇ ਸਨ ਇਸ ਬਿਲਡਿੰਗ ਦੇ ਵਿੱਚ, ਤੇ ਉਹਨਾਂ ਨੂੰ ਉਹਨਾਂ ਦੇ ਬਾਰੇ ਕਨਫਰਮ ਹੋ ਗਿਆ ਕਿ ਦੋਵੇਂ ਜਿਹੜੇ ਨੇ ਉਹ ਮਾਰੇ ਗਏ ਨੇ। ਮੇਜਰ ਸਿੰਘ ਪੰਡਾਲ, ਮਾਫ਼ ਕਰਨਾ, ਉਹ ਜਦੋਂ ਅੱਗ ਲੱਗੀ ਤਾਂ ਬਾਲਕੋਨੀ ਦੇ ਵਿੱਚੋਂ ਦੀ ਉਹਨਾਂ ਨੇ ਛਲਾਂਗ ਮਾਰ ਦਿੱਤੀ ਤੇ ਜਿਹੜੇ CPR ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸ ਜਿਹੜੀ ਜੋ ਜਿੱਥੋਂ ਡਿੱਗੇ ਸੀਗੇ ਉਹ ਜ਼ਿਆਦਾ ਸੀ ਹਾਈਟ, ਤੇ ਉਹਨਾਂ ਦੀ ਡਿੱਗਣ ਨਾਲ ਉੱਥੋਂ ਮੌਤ ਹੋ ਗਈ। ਤੇ ਇਸ ਤੋਂ ਬਾਅਦ ਵਿੱਚ ਸੁਰਿੰਦਰਜੀਤ ਕੌਰ ਜੋ ਉਹਨਾਂ ਦੀ ਮਾਤਾ ਸੀ ਇੱਕ ਵਿਅਕਤੀ ਦੀ, ਉਹ ਵੀ ਉਹਨਾਂ ਦੇ ਬਾਰੇ ਵੀ ਉਹਨਾਂ ਦੇ ਬੇਟੇ ਨੇ ਦੱਸਿਆ ਕਿ ਉਹ ਸਾਡੀ ਮਾਤਾ ਬਿਲਡਿੰਗ ਦੇ ਵਿੱਚ ਟ੍ਰੈਪ ਹੋ ਗਈ ਤੇ ਉਹਦੀ ਜਿਹੜੀ ਬਾਡੀ ਹੈ ਜੀ ਉਹ ਮੰਗਲਵਾਰ ਨੂੰ ਬਰਾਮਦ ਕੀਤੀ ਗਈ। ਸੋ ਐਡਮਿੰਟਨ ਪੁਲਿਸ ਨੇ ਇਹ ਦੱਸਿਆ ਸੀ ਕਿ 82 ਸਾਲਾ ਔਰਤ ਜਿਹੜੀ ਉਸਦੀ ਮੌਤ ਹੋਈ ਹੈ ਤੇ 85 ਸਾਲਾ ਇੱਕ ਵਿਅਕਤੀ ਦੀ ਜੋ ਮੌਤ ਹੋਈ ਹੈ। ਲੇਕਿਨ ਹੁਣ ਪੰਜਾਬੀ ਭਾਈਚਾਰੇ ਦੇ ਵਿੱਚ ਇਸ ਚੀਜ਼ ਦਾ ਤੇ ਹੋਰ ਵੀ ਜੋ ਮੀਡੀਆ ਹੈ ਉਹਨਾਂ ਨੇ ਰਿਪੋਰਟ ਕੀਤਾ ਤੇ ਫੋਟੋਆਂ ਜਿਹੜੀਆਂ ਹਨ ਇਸ ਬਜ਼ੁਰਗ ਜੋੜੇ ਦੀਆਂ ਜਿਹੜੀਆਂ ਉਹ ਸ਼ੋਅ ਕੀਤੀਆਂ ਜਾ ਰਹੀਆਂ ਤੇ ਨਾਲ ਯਾਦਗਾਰ ਮੈਮੋਰੀਅਲ ਜਿਹੜਾ ਹੈ ਬਿਲਡਿੰਗ ਦੇ ਬਾਹਰ ਜਿਹੜਾ ਉਹ ਸ਼ੋਅ ਕੀਤਾ ਗਿਆ ਜਿੱਥੇ ਕਿ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਨੇ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ। ਸੋ ਬੜੀ ਦੁਖਦਾਈ ਘਟਨਾ ਹੈ ਤੇ ਇਸ ਬਜ਼ੁਰਗ ਜੋੜੇ ਨੂੰ ਯਾਦ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਉੱਥੇ ਆਸੇ ਪਾਸੇ ਦੇ ਰਹਿਣ ਵਾਲੇ ਵੀ ਉਹਨਾਂ ਨੂੰ ਬਹੁਤ ਇੱਕ ਵਧੀਆ ਫੈਮਿਲੀ ਵਜੋਂ ਇੱਕ ਬਹੁਤ ਵਧੀਆ ਜੋੜੇ ਵਜੋਂ ਉਹਨਾਂ ਨੂੰ ਯਾਦ ਕਰਦੇ ਨੇ ਜੀ ਲੋਕ। ਕੈਨੇਡਾ ਦੀ ਸਰਕਾਰ ਵੱਡੇ ਪੱਧਰ ਤੇ ਜਿਹੜਾ ਉਹ ਫੌਜੀ ਸਾਜੋ ਸਮਾਨ ਵੱਲ ਨੂੰ ਧਿਆਨ ਕਰ ਰਹੀ ਹੈ ਤੇ ਅਜਿਹੇ ਹੀ ਮੌਕੇ ਤੇ ਕੈਨੇਡਾ ਵੱਲੋਂ ਅਗਲੇ 4 ਸਾਲਾਂ ਵਿੱਚ $2 ਬਿਲੀਅਨ ਦਾ ਇੱਕ ਹੋਰ ਸੌਦਾ ਕੀਤਾ ਗਿਆ ਜਿਸ ਵਿੱਚ 190 ਆਰਮਰਡ ਕੌਮਬੈਟ ਸਪੋਰਟ ਵਹੀਕਲ, ਇਹ ਬਖਤਰਬੰਦ ਗੱਡੀਆਂ ਕਹਿ ਲਓ ਜਾਂ ਕਹਿ ਲਓ ਆਰਮਰਡ ਵੀ ਨੇ, ਤੇ ਲੰਡਨ ਓਨਟੇਰੀਓ ਬੇਸ ਇੱਕ ਜਨਰਲ ਡਾਇਨਾਮਿਕਸ ਤੇ ਲੈਂਡ ਸਿਸਟਮਸ ਕੈਨੇਡਾ ਕੰਪਨੀ ਹੈ ਜੀ, ਉਹਨਾਂ ਵੱਲੋਂ ਬਣਾਏ ਜਾਣਗੇ ਤੇ $2 ਬਿਲੀਅਨ ਦਾ 190 ਗੱਡੀਆਂ ਖਰੀਦਣ ਦਾ ਸੌਦਾ ਕੀਤਾ ਗਿਆ। ਬਹੁਤ ਮਹਿੰਗੀਆਂ ਤੇ ਸਾਊਥ ਵੈਸਟ ਓਨਟੇਰੀਓ ਦੇ ਸ਼ਹਿਰ ਦੇ ਵਿੱਚ ਬੋਲਦੇ ਹੋਏ ਮਾਰਕ ਕਾਰਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਵੀਆਂ ਗੱਡੀਆਂ ਨਾਲ ਕੈਨੇਡਾ ਦੇ ਆਰਮਰਡ ਕੌਮਬੈਟ ਸਪੋਰਟ ਵਹੀਕਲ ਦੀ ਗਿਣਤੀ 550 ਹੋ ਜਾਵੇਗੀ ਤੇ ਆਉਣ ਵਾਲੇ ਕਈ ਦਹਾਕਿਆਂ ਤੱਕ ਇਹ ਮਿਲਟਰੀ ਦੀ ਸੇਵਾ ਕਰਨਗੇ। ਤੇ ਪ੍ਰਾਈਮ ਮਿਨਿਸਟਰ ਨੇ ਇਹ ਵੀ ਕਿਹਾ ਕਿ ਇਸ ਕੰਪਨੀ ਨਾਲ ਸਰਕਾਰ ਦੀ ਨੀਤੀਗਤ ਪਾਰਟਨਰਸ਼ਿਪ ਫਰੇਮਵਰਕ ਦੇ ਵਿੱਚ ਪਹਿਲੀ ਕੋਸ਼ਿਸ਼ ਹੈ ਤੇ ਡਿਫੈਂਸ ਕੰਪਨੀ ਪਾਰਟਨਰ ਜਿਹੜੀ ਹੈ ਉਹ ਕੈਨੇਡੀਅਨ ਇੰਡਸਟਰੀ ਦੇ ਨਾਲ ਜਿਹੜੀ ਕਰੇਗੀ ਉਹਨਾਂ ਕੋਲੋਂ ਅਸੀਂ ਸਮਾਨ ਜ਼ਿਆਦਾ ਖਰੀਦਾਂਗੇ ਤੇ ਇਹਦੇ ਨਾਲ 6,000 ਹਾਈ ਪੇਇੰਗ ਕੈਨੇਡੀਅਨ ਜੋਬਸ ਹਰ ਸਾਲ ਪੈਦਾ ਹੋਣਗੀਆਂ ਤੇ ਅਗਲੇ 8 ਸਾਲਾਂ ਤੱਕ ਇਹ ਸਿਲਸਿਲਾ ਜਾਰੀ ਰਹੇਗਾ। ਇਹ ਜੋਬਸ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਫੈਲਣਗੀਆਂ ਜਿਸ ਵਿੱਚ ਰਿਚਮੰਡ BC ਦੇ ਵਿੱਚ ਵੀ ਇਹਨਾਂ ਲਈ ਕੰਮ ਹੋਵੇਗਾ ਜੋ ਮਿਲਟਰੀ ਗ੍ਰੇਡ ਕੇਬਲ ਤੇ ਵਾਇਰ ਹਾਰਨੈਸ ਜਿਹੜੀ ਅਸੈਂਬਲੀ ਇਹਨਾਂ ਨੂੰ ਦੇਣਗੇ। ਔਰ ਇੱਕ ਇੰਟਰਪ੍ਰੋਕ ਨਾਂ ਦੀ ਕੰਪਨੀ ਹੈ ਰਜਾਈਨਾ ਵਿੱਚ ਜੋ ਐਡਵਾਂਸਡ ਆਰਮਰ ਦੇਣਗੇ। ਥੇਲਸ ਕੈਨੇਡਾ ਕਿਊਬਿਕ ਦੇ ਵਿੱਚ ਕੰਪਨੀ ਹੈ ਜੋ ਕਿ ਇਮੇਜਿੰਗ ਥਰਮਲ ਇਮੇਜਿੰਗ ਸਿਸਟਮ ਤੇ IMP ਐਰੋਸਪੇਸ ਡਿਫੈਂਸ ਜਿਹੜੀ ਹੈ ਨੋਵਾ ਸਕੋਸ਼ੀਆ ਦੇ ਵਿੱਚ ਉਹ ਇਹਨਾਂ ਨੂੰ ਕੁਛ ਹੋਰ ਪ੍ਰਦਾਨ ਕਰੇਗੀ ਤੇ ਸਾਰੇ ਕੰਪੋਨੈਂਟ ਇਕੱਠੇ ਕਰਕੇ ਪੂਰੇ ਕੈਨੇਡਾ ਦੇ ਵਿੱਚੋਂ ਜਿਹੜੇ ਨੇ ਉਹ ਲੰਡਨ ਓਨਟੇਰੀਓ ਦੇ ਵਿੱਚ ਜਿਹੜੇ ਨੇ ਜੀ ਉਹ ਅਸੈਂਬਲ ਕੀਤੇ ਜਾਣਗੇ। ਸੋ ਕੈਨੇਡਾ ਸਰਕਾਰ ਇਸ ਮਾਮਲੇ 'ਤੇ ਕਾਫ਼ੀ ਜਿਹੜਾ ਅੱਗੇ ਵੱਧ ਰਹੀ ਹੈ ਕਿ ਜੋ ਇਹ ਜੋ ਫੌਜੀ ਸਾਜੋ ਸਮਾਨ

0: ਹਨ ਉਹ ਖਰੀਦਿਆ ਜਾਵੇ ਅਤੇ ਅਜਿਹੇ ਤਰੀਕੇ ਨਾਲ ਖਰੀਦਿਆ ਜਾਵੇ ਕਿ ਜਿਸ ਵਿੱਚ ਕੈਨੇਡਾ ਦੇ ਵਿੱਚ ਮੈਨੂਫੈਕਚਰਿੰਗ ਵੀ ਹੋ ਸਕੇ ਸੋ ਇਹ ਜਿਹੜਾ ਸੌਦਾ ਹੈ ਕੈਨੇਡਾ ਦਾ ਐਗਜ਼ਿਸਟਿੰਗ ਆਰਮਡ ਫਲੀਟ ਹੈ ਉਸ ਦੇ ਵਿੱਚ ਵਾਧਾ ਹੋਵੇਗਾ ਇਸ ਤੋਂ ਪਹਿਲਾਂ ਆਪ ਜੀ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਜਰਮਨੀ ਦੇ ਨਾਲ ਇੱਕ ਸਮਝੌਤੇ ਦੇ ਤਹਿਤ ਕੁਝ ਪਣਡੁੱਬੀਆਂ ਖਰੀਦਣ ਦਾ ਵੀ ਵੱਡਾ ਸਮਝੌਤਾ ਕੀਤਾ ਗਿਆ ਹੈ ਜੀ ਕੀ ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਦੁਬਾਰਾ ਉੱਠੇਗੀ ਕੈਨੇਡਾ ਦੀ ਹਾਊਸਿੰਗ ਮਾਰਕੀਟ ਨੇ ਪਿਛਲੇ ਮਹੀਨੇ ਥੋੜ੍ਹਾ ਜਿਹਾ ਰਿਕਵਰੀ ਵੱਲ ਨੂੰ ਇੱਕ ਕਦਮ ਪੁੱਟਿਆ ਇਸ ਕਦਮ ਦੇ ਬਾਰੇ ਆਰ ਬੀ ਸੀ ਦੀ ਇੱਕ ਰਿਪੋਰਟ ਰਾਇਲ ਬੈਂਕ ਆਫ ਕੈਨੇਡਾ ਦੀ ਉਹ ਜੁਲਾਈ ਦੀ ਮੰਥਲੀ ਹਾਊਸਿੰਗ ਮਾਰਕੀਟ ਅਪਡੇਟ ਜੋ ਆਰ ਬੀ ਸੀ ਇਕਨੋਮਿਕਸ ਦੁਆਰਾ ਕੱਲ੍ਹ ਪ੍ਰਕਾਸ਼ਿਤ ਕੀਤੀ ਗਈ ਆ ਉਸ ਵਿੱਚ ਇਹ ਸਾਹਮਣੇ ਆਉਂਦਾ ਕਿ ਕੈਨੇਡਾ ਦੀ ਰੀਅਲ ਸਟੇਟ ਮਾਰਕੀਟ ਜਿਹੜੀ ਹੈ ਇਹ ਰਿਕਵਰੀ ਵੱਲ ਨੂੰ ਹੈ ਅਤੇ ਬਟ ਰਿਕਵਰੀ ਜਿਹੜੀ ਹੈ ਜਸਟ ਮਾੜੀ ਮੋਟੀ ਹੋ ਰਹੀ ਹੈ ਅਤੇ ਹੋਮ ਰੀਸੇਲ ਜਿਹੜੀ ਹੈ ਜੂਨ ਤੋਂ ਮਈ ਦਾ ਜਿਹੜਾ ਅੰਕੜਾ ਹੈ ਜੀ ਉਹਦੇ ਵਿੱਚ 0.5% ਦਾ ਵਾਧਾ ਹੋਇਆ ਅਤੇ ਇਹਦਾ ਮਤਲਬ ਇਹ ਹੈ ਕਿ ਥੋੜ੍ਹੀ ਜਿਹੀ ਇੰਪਰੂਵ ਹੋਈ ਹੈ ਪਰ ਜਿਹੜਾ ਕੁਛ ਉਸ ਦੇ ਪਿੱਛੇ ਜੋ ਮਹੀਨੇ ਨੇ ਉਹਨਾਂ ਦੇ ਵਿੱਚ ਜੋ ਡਿਕਲਾਈਨ ਹੋਇਆ ਉਸ ਨੂੰ ਅਜੇ ਕਵਰ ਕਰਨ ਲਈ ਬਹੁਤ ਸਮਾਂ ਚਾਹੀਦਾ ਸੋ ਆਰ ਬੀ ਸੀ ਵੀ ਉਹ ਕਹਿ ਰਹੇ ਨੇ ਉਹ ਕਹਿਣ ਕਿ ਦੇਰ ਇਜ਼ ਲੌਂਗ ਰੋਡ ਅਹੈਡ ਇਨ ਦ ਰਿਕਵਰੀ ਇਹ ਉਹਨਾਂ ਦੇ ਚੀਫ ਇਕੋਨੋਮਿਸਟ ਰੋਬਰਟ ਹੋਗ ਦਾ ਕਹਿਣਾ ਹੈ ਸੋ ਬੁੱਧਵਾਰ ਨੂੰ ਦ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਨੇ ਡਾਊਨਗ੍ਰੇਡ ਕੀਤਾ ਸੀ ਫੋਰਕਾਸਟ ਹੋਮ ਸੇਲ ਦਾ 2026 ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਐਕਸਪੈਕਟ ਕੀਤਾ ਸੀ ਕਿ 4,66,336 ਰੈਜੀਡੈਂਸ਼ੀਅਲ ਪ੍ਰੋਪਰਟੀਆਂ ਜਿਹੜੀਆਂ ਨੇ ਇਸ ਸਾਲ ਵਿਕਣਗੀਆਂ ਜੋ ਕਿ 2025 ਨਾਲੋਂ 1.5% ਤਕਰੀਬਨ ਘੱਟ ਹੋਣਗੀਆਂ ਸੋ ਆਰ ਬੀ ਸੀ ਦੀ ਰਿਪੋਰਟ ਉਸੇ 'ਤੇ ਜ਼ਿਆਦਾ ਬੇਸਡ ਹੈ ਐਸੋਸੀਏਸ਼ਨ ਨੇ ਇਹ ਵੀ ਪ੍ਰੋਟੈਕਟ ਕੀਤਾ ਸੀ ਕਿ ਨੈਸ਼ਨਲ ਐਵਰੇਜ ਹੋਮ ਪ੍ਰਾਈਸ ਜਿਹੜੀ ਹੈ 1% ਵਧੇਗੀ ਐਨੂਅਲ ਬੇਸਿਸ 'ਤੇ 6,86,700 ਦੇ ਲਾਗੇ ਜਿਹੜੀ ਹੋ ਜਾਵੇਗੀ ਐਵਰੇਜ ਜੋ ਕਿ ਸਪਰਿੰਗ ਦੇ ਵਿੱਚ ਜਿਹੜਾ ਫੋਰਕਾਸਟ ਸੀ ਉਹਨਾਂ ਨਾਲ 2,000 ਥੱਲੇ ਹੋਵੇਗੀ ਯਾਦ ਰਹੇ ਕਿ ਇਹ ਔਸਤ ਪੂਰੇ ਘਰਾਂ ਦੀ ਜਿਹੜੀ ਹੈ ਪੂਰੇ ਕੈਨੇਡਾ ਦੇ ਵਿੱਚ ਉਸ ਹਿਸਾਬ ਨਾਲ ਹੈ ਲੇਕਿਨ ਬਾਇਰ ਜਿਹੜੇ ਨੇ ਜੀ ਖਰੀਦਦਾਰ ਨੇ ਉਹ ਹੈਜ਼ੀਟੈਂਟ ਨੇ ਉਹ ਝਿਜਕ ਰਹੇ ਨੇ ਖਰੀਦਣ ਤੋਂ ਕੁਛ ਸੋ ਇਸ ਮਾਮਲੇ 'ਤੇ ਆਰ ਬੀ ਸੀ ਨੇ ਕਿਹਾ ਕਿ ਜ਼ਿਆਦਾ ਕਰਕੇ ਇਸ ਵਿੱਚ ਅਸੀਂ ਸਮਝ ਸਕਦੇ ਹਾਂ ਕਿ ਤਬਦੀਲੀ ਕੋਈ ਖਾਸ ਨਹੀਂ ਹੈ ਲੇਕਿਨ ਹਲਕੀ ਫੁਲਕੀ ਤਬਦੀਲੀ ਜਿਹੜੀ ਹੈ ਜੀ ਮਾਰਕੀਟ ਦੇ ਵਿੱਚ ਦੇਖੀ ਜਾ ਰਹੀ ਹੈ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਪਰਤਦੇ ਹਾਂ ਜੀ ਫਿਰ ਬਾਕੀ ਦੀਆਂ ਖ਼ਬਰਾਂ ਆਪ ਜੀ ਨਾਲ ਸ਼ੇਅਰ ਕਰਾਂਗੇ
1: ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 5876176 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
4: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ

0: ध्यान नाल सुनो, ट्रकां दी सस्ती इंश्योरेंस दा हल हुण आ गया। ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो। तजर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन। बेस्ट ट्रक इंश्योरेंस रेट्स लई याद रखो सोनिक इंश्योरेंस 587-832-1208।
1: बड़े सोचा च पए हो वीर जी, की गल होगी?
2: थक गए हैं घर लब लब के, कैलगरी च घर खरीदना तो हुण बड़ा ही औखा।
1: तुसी घर चंद्रमा ते लब दे होने, कैलगरी च नहीं। आ नोट करो नंबर अरुण कौशल दा।
2: कर लिया जी नोट, फोन नंबर 403-618-2112।
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल।
2: अच्छा जी, अरुण कौशल लब के देणगे सानू घर?
1: जी हां, कल्ले घर नहीं, प्रॉपर्टी रेजिडेंशियल होवे जां कमर्शियल, घर खरीदना होवे जां वेचना, प्रेप रियलिटी दी वड्डी टीम तो ਸਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
5: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
7: ਓਹੋ, ਅੱਜ ਫੇਰ ਨੀ ਲੋਡ ਮਿਲਿਆ।
8: ਕੀ ਹੋਇਆ?
7: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
8: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
4: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
4: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।

ਇਸ ਪ੍ਰੋਗਰਾਮ ਦੇ ਸਪਾਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤੇ 587-832-1208 ਤੇ ਸੰਪਰਕ ਕਰ ਲਓ 5878321208 ਸੋਨਿਕ ਇੰਸ਼ੋਰੈਂਸ YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਣਾ ਦੀ ਕੰਪਨੀ ਜਿਹੜੀ ਹੈ ਜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਗਰ ਤੁਹਾਨੂੰ ਘਰ ਦੇ ਵਿੱਚ ਬਜ਼ੁਰਗਾਂ ਦੀ ਸੇਵਾ ਲਈ ਹੈਲਪ ਦੀ ਲੋੜ ਹੈ ਤਾਂ ਸਰਕਾਰੀ ਖਰਚੇ ਤੇ ਕੰਮ YYC ਹੋਮ ਕੇਅਰ ਕੰਪਨੀ ਕਰੇਗੀ ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ 825-760-9083 ਹੈ 8257600983 ਓਐਸਐਸ ਸਮਾਈਲ ਮੈਡੀਕਲ ਕਲੀਨਿਕ ਜੋ ਕਿ ਸਨਰਾਈਜ਼ ਏਰੀਆ ਦੇ ਵਿੱਚ ਹੈ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ 6 ਦਿਨ ਖੁੱਲ੍ਹਦਾ ਹਫ਼ਤੇ ਦੇ 587-617-4496 ਇਹਨਾਂ ਦਾ ਫੋਨ ਨੰਬਰ ਹੈ ਕਿਸੇ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ ਅਤੇ ਇਹਨਾਂ ਕੋਲ ਐਕਸਪਰਟ ਡਾਕਟਰ ਨੇ ਓਐਸਐਸ ਸਮਾਈਲ ਮੈਡੀਕਲ ਮਰਸੀਡੀਜ਼ ਬੈਂਜ਼ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਜਿੱਥੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ 403-903-6657 ਤੇ ਵਧੀਆ ਡੀਲ ਆਪ ਜੀ ਨੂੰ ਬਣਾ ਕੇ ਦੇ ਸਕਦੇ ਨੇ ਜੀ ਗੌਰਵ ਸ਼ਰਮਾ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਸੁਪਰਵੀਜ਼ਰ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਕਰਦੇ ਨੇ ਫੋਨ ਨੰਬਰ ਹੈ 403-404-3500 ਪੰਜਾਬ ਇੰਸ਼ੋਰੈਂਸ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਅਤੇ ਸਵੇਰੇ ਬ੍ਰੇਕਫਾਸਟ ਜੋ ਲੱਗਦਾ ਹੈ ਜੀ 4 ਵਜੇ ਤੱਕ ਉਹ ਚੱਲਦਾ ਅਤੇ 40 ਤੋਂ ਬਾਅਦ ਉਸ ਵਿੱਚ ਆਈਟਮਾਂ ਹੁੰਦੀਆਂ ਨੇ ਅਤੇ ਬਹੁਤ ਵਧੀਆ ਵੈਜ ਨੋਨ ਵੈਜ ਇਹਨਾਂ ਦਾ ਫੂਡ ਹੈ ਜੀ ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਅਤੇ ਪ੍ਰਾਈਵੇਟ ਡਾਈਨਿੰਗ 40 ਗੈਸਟ ਜਿਹੜੇ ਨੇ ਜੀ ਇੱਥੇ ਕਰ ਸਕਦੇ ਨੇ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਲੋਕੇਟਡ ਹੈ ਫੋਨ ਹੈ 403-936-7777 403-936-7777 ਇਸ ਤੋਂ ਇਲਾਵਾ ਜੀ ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੋਂ ਕਿ ਤੁਸੀਂ ਪਾਸਪੋਰਟ ਫੋਟੋ ਸਿਰਫ $7 ਦੇ ਵਿੱਚ ਬਣਵਾ ਸਕਦੇ ਹੋ ਫੋਨ ਨੰਬਰ ਹੈ 403-947-0060 403-947-0060 ਪਿਕਸਲ ਫੋਟੋ ਸਟੂਡੀਓ ਬੱਚਿਆਂ ਦੀਆਂ ਫੋਟੋ ਫੈਮਿਲੀ ਪੋਰਟਰੇਟਸ ਇਹ ਵੀ ਉਹਨਾਂ ਕੋਲ ਤੁਸੀਂ ਲੈ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਤੋਂ ਜੀ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਰੇਡੀਓ ਸਰਸਕਮ 94.7 FM ਤੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਬ੍ਰੇਕ ਤੋਂ ਬਾਅਦ ਅਸੀਂ ਖ਼ਬਰਾਂ 'ਤੇ ਜਿਹੜਾ ਧਿਆਨ ਇੱਕ ਵਾਰ ਫੇਰ ਕੇਂਦਰਿਤ ਕਰਦੇ ਹਾਂ ਜੀ ਇੱਕ ਸਰਵੇਖਣ ਵਿੱਚ ਪਤਾ ਲੱਗਦਾ ਹੈ ਕਿ 70% ਕੈਨੇਡੀਅਨ ਇਹ ਮੰਨਦੇ ਨੇ ਕਿ ਉਹਨਾਂ ਕੋਲੋਂ ਉਗਰਾਹੇ ਜਾ ਰਹੇ ਟੈਕਸ ਜਿਹੜੇ ਨੇ ਉਹਨਾਂ ਦਾ ਲਿਵਿੰਗ ਸਟੈਂਡਰਡ ਰਹਿਣ ਦਾ ਪੱਧਰ ਜਿਹੜਾ ਉਸਨੂੰ ਤਬਾਹ ਕਰ ਰਹੇ ਨੇ ਇਹ ਰਿਜ਼ਲਟਸ ਇੱਕ ਡਿਸਕਨੈਕਟ ਹੈ ਸਰਕਾਰ ਦੀਆਂ ਖਰਚੀਲੀਆਂ ਨੀਤੀਆਂ ਦੇ ਵਿੱਚ ਅਤੇ ਟੈਕਸਪੇਅਰ ਲੋਕਾਂ ਦੀਆਂ ਪ੍ਰਾਇਓਰਟੀ ਦੇ ਦਰਮਿਆਨ ਇਹ ਮੈਸੇਜ ਕੈਨੇਡੀਅਨਾਂ ਨੇ ਇਹ ਨਵੇਂ ਇਪਸੋਸ ਪੋਲ ਦੇ ਵਿੱਚ ਦਿੱਤਾ ਇਹ ਇੱਕ ਮੌਂਟਰੀਅਲ ਇਕਨੋਮਿਕ ਇੰਸਟੀਚਿਊਟ MEAI ਲਈ ਉਹਨਾਂ ਵੱਲੋਂ ਸਰਵੇਖਣ ਕੀਤਾ ਗਿਆ ਜਿਸ ਵਿੱਚ ਪਤਾ ਲੱਗਦਾ ਕਿ 70% ਕਹਿੰਦੇ ਨੇ ਕਿ ਸਾਡੇ 'ਤੇ ਉੱਚੇ ਟੈਕਸ ਦਾ ਬੋਝ ਉਹਨਾਂ ਦੀ ਕੋਸਟ ਆਫ ਲਿਵਿੰਗ 'ਤੇ ਉਲਟਾ ਬਹੁਤ ਨੈਗੇਟਿਵ ਪ੍ਰਭਾਵ ਪਾ ਰਿਹਾ ਰਿਜ਼ਲਟਸ ਜੋ ਕਿ 16 ਜੁਲਾਈ ਨੂੰ ਰਿਲੀਜ਼ ਕੀਤੇ ਗਏ ਜਿਸ ਵਿੱਚ ਸਰਕਾਰ ਦੀ ਸਪੈਂਡਿੰਗ ਪੋਲਿਸੀ ਅਤੇ ਜਿਹੜੀਆਂ ਪ੍ਰਾਇਓਰਟੀਜ਼ ਨੇ ਉਹਨਾਂ ਦੇ ਵਿੱਚ ਇੱਕ ਅੰਤਰ ਨਜ਼ਰ ਆਇਆ ਹੁਣ ਕੈਨੇਡੀਅਨਸ ਕਹਿੰਦੇ ਨੇ ਕਿ ਸੋਵਰਨ ਵੈਲਥ ਫੰਡ ਜਿਹੜਾ ਹੈ ਉਹਨੂੰ ਥੋੜ੍ਹਾ ਜਿਹਾ ਛੇੜਿਆ ਜਾਵੇ ਅਤੇ ਇਹਦੇ ਵਿੱਚ ਕਰਕੇ ਅਤੇ ਲੋਕਾਂ ਦੀ ਇਹਦੇ ਵਿੱਚੋਂ ਕੁਛ ਕੱਢ ਕੇ ਲੋਕਾਂ ਦੀ ਮਦਦ ਕੀਤੀ ਜਾਵੇ ਇਹਨੂੰ ਕੈਨੇਡਾ ਸਟਰੋਂਗ ਫੰਡ ਕਿਹਾ ਜਾਂਦਾ ਅਤੇ ਪ੍ਰਪੋਜ਼ਡ ਫੰਡ ਜਿਹੜਾ ਹੈ ਇਸ ਵਿੱਚ 25 ਬਿਲੀਅਨ ਦਾ ਪਹਿਲਾ ਜਿਹੜਾ ਦਿੱਤਾ ਜਾਵੇਗਾ ਜਿਹਦੇ ਵਿੱਚ ਇੱਕ ਆਰਮ ਲੈਂਥ ਕਰਾਊਨ ਕਾਰਪੋਰੇਸ਼ਨ ਦੁਆਰਾ ਇਸ ਨੂੰ ਮੈਨੇਜ ਕੀਤਾ ਜਾਵੇਗਾ ਐਗਜੈਕਟ ਡਿਟੇਲ ਜਿਹੜੀ ਹੈ ਉਹ ਇਸ ਦੇ ਅਜੇ ਤੱਕ ਸਾਹਮਣੇ ਨਹੀਂ ਆਏ ਪਰ ਕੈਨੇਡਾ ਦੇ ਵਿੱਚ ਅਲਬਰਟਾ ਇੱਕ ਸੂਬਾ ਹੈ ਜਿਨ੍ਹਾਂ ਨੇ ਆਪਣਾ 30 ਬਿਲੀਅਨ ਦਾ ਸੋਵਰਨ ਵੈਲਥ ਫੰਡ ਜਿਹੜਾ ਹੈ ਉਹ 50 ਸਾਲਾਂ ਤੋਂ ਵੱਧ ਤੋਂ ਇਹ ਬਣਾ ਕੇ ਰੱਖਿਆ ਭਾਵੇਂ ਕਿ ਫੰਡ ਉਹਦੇ ਵਿੱਚ ਇੰਨੇ ਨੇ ਪਰ ਉਸਨੂੰ ਬਣੇ ਨੂੰ ਇੰਨਾ ਚਿਰ ਹੋ ਗਿਆ ਸੋ ਕੈਨੇਡਾ ਸਟਰੋਂਗ ਫੰਡ ਵੀ ਇਸ ਤਰ੍ਹਾਂ ਦਾ ਬਣਾਵੇਗੀ ਸਰਕਾਰ ਅਤੇ ਅਲਬਰਟਾ ਵਾਲਿਆਂ ਦਾ ਇਹ ਜਿਹੜਾ ਫੰਡ ਹੈ ਇਹ ਸਾਬਕਾ ਪ੍ਰੀਮੀਅਰ ਪੀਟਰ ਲੋਹਿਡ ਨੇ ਅਲਬਰਟਾ ਹੈਰੀਟੇਜ ਸੇਵਿੰਗ ਟਰੱਸਟ ਫੰਡ ਬੈਂਕਸ ਜਿਹੜੀ ਹੈ ਇਹ ਤੇਲ ਦੇ ਅਤੇ ਗੈਸ ਦੇ ਜਿਹੜੇ ਰਿਸੋਰਸਿਸ ਨੇ ਸੋਮੇ ਨੇ ਉਹਨਾਂ ਤੋਂ ਆਈ ਇਨਕਮ ਨੂੰ ਸਾਂਭ ਕੇ ਰੱਖਦੀ ਹੈ ਇਸ ਨਵੇਂ ਸਰਵੇ

ਆਖਣ ਦੇ ਵਿੱਚ 58% ਕਹਿੰਦੇ ਨੇ ਕਿ ਕੈਨੇਡਾ ਦੇ ਜਿਹੜੇ ਸਰਕਾਰ ਦਾ ਪਲੈਨ ਹੈ 25 ਬਿਲੀਅਨ ਜਿਹੜੀ ਫਾਈਨਾਂਸ ਕਰਨਾ ਹੈ ਫੰਡ ਬਣਾਉਣ ਵਾਸਤੇ, ਇਹ ਇਹਦੀ ਕੋਈ ਲੋੜ ਨਹੀਂ ਹੈ ਅਤੇ ਅਸੀਂ ਉਹਦੀ ਵਿਰੋਧਤਾ ਕਰਦੇ ਹਾਂ। ਸੋ ਕੀ ਇਸ ਸਰਵੇਖਣਾਂ ਦੇ ਬਾਵਜੂਦ ਮਾਰਕ ਕਾਰਨੀ ਇੱਧਰ ਨੂੰ ਅੱਗੇ ਵਧਣਗੇ? ਅਤੇ 63% ਜਿਨ੍ਹਾਂ 'ਤੇ ਸਰਵੇਖਣ ਕੀਤਾ ਗਿਆ ਉਹ ਕਹਿੰਦੇ ਕਿ ਸਾਡੇ ਕੋਲੋਂ ਬਹੁਤ ਜ਼ਿਆਦਾ ਆਮਦਨ ਕਰ ਲਿਆ ਜਾਂਦਾ ਹੈ, ਇਨਕਮ ਟੈਕਸ ਬਹੁਤ ਜ਼ਿਆਦਾ ਹੈ। ਅਤੇ 66% ਕਹਿੰਦੇ ਨੇ ਕਿ ਸਰਕਾਰ ਦੀਆਂ ਜਿਹੜੀਆਂ ਸਬਸਿਡੀਆਂ ਨੇ ਉਹ ਇੰਨੀਆਂ ਨਹੀਂ ਹੈਗੀਆਂ ਕਿ ਉਹ ਇਸ ਨੂੰ ਜਸਟੀਫਾਈ ਕਰ ਸਕਣ। ਔਰ ਇਹਦੇ ਵਿੱਚ ਕੈਨੇਡੀਅਨ ਜਿਹੜੇ ਨੇ ਉਹ ਕਹਿੰਦੇ ਨੇ ਕਿ ਸਾਡਾ ਜਿਹੜਾ ਮਨੀ ਜੋ ਅਸੀਂ ਸਰਕਾਰ ਨੂੰ ਦੇ ਰਿਹਾ ਉਹਦਾ ਵਰਥ ਸਾਨੂੰ ਮਿਲ ਨਹੀਂ ਰਿਹਾ, ਅਤੇ ਵੈਰੀ ਐਕਸਪੈਂਸਿਵ ਜਿਹੜਾ ਸਿਸਟਮ ਹੈ ਇਹਦੇ ਵਿੱਚ ਅਸੀਂ ਜੀ ਰਹੇ ਹਾਂ। ਇਹ ਗੱਲ ਵੈਸੇ ਬਹੁਤ ਸਾਰੇ ਲੋਕ ਮੰਨਦੇ ਨੇ ਕਿ ਕੈਨੇਡਾ ਦਾ ਟੈਕਸ ਸਿਸਟਮ ਹੈ ਜਿਹੜਾ ਇਹ ਕਾਫੀ ਸਟਰੋਂਗ ਹੈ, ਅਤੇ ਲੋਕ ਹੁਣ ਜ਼ਿਆਦਾ ਕਰਕੇ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਜੋ ਕੋਸਟ ਆਫ ਲਿਵਿੰਗ ਅਪ ਹੋਈ ਹੈ ਅਤੇ ਲੋਕ ਇਸ ਫਾਈਨੈਂਸ਼ੀਅਲ ਸਟ੍ਰੈਸ ਦੇ ਵਿੱਚ ਹੈਗੇ ਨੇ ਬਹੁਤ ਸਾਰੇ, ਉਹਦੇ ਚੱਲਦਿਆਂ ਇਹਨਾਂ ਚੀਜ਼ਾਂ 'ਤੇ ਜਿਹੜਾ ਧਿਆਨ ਦੇਣਾ ਸਰਕਾਰ ਦਾ ਬਣਦਾ ਹੈ। ਸਾਰੀਆਂ ਖਬਰਾਂ ਦੇ ਚੱਲਦਿਆਂ ਜੋ ਸਰਕਾਰਾਂ ਜੋ ਫੰਡ ਦੇ ਰਹੀਆਂ ਨੇ ਲੋਕਾਂ ਨੂੰ ਕੁਛ ਨਾ ਕੁਛ ਕਿਸੇ ਤਰੀਕੇ, ਅਲਬਰਟਾ ਸਰਕਾਰ ਨੇ ਪ੍ਰੈਮੀਅਰ ਡੈਨੀਅਲ ਸਮਿਥ ਨੇ ਇਹ ਕਿਹਾ ਸੀ ਕਿ ਐਨਰਜੀ ਰਿਬੇਟ ਅਸੀਂ ਲੋਕਾਂ ਨੂੰ ਦੇਣੀ ਹੈ, ਦੇਵਾਂਗੇ ਹਰ ਇੱਕ ਨੂੰ $100 ਦਿੱਤਾ ਜਾਵੇਗਾ ਜਿਸ ਵਿੱਚ ਇਨਕਮ ਦੇ ਹਿਸਾਬ ਨਾਲ ਥੋੜ੍ਹਾ ਜਿਹਾ ਹੈ। ਅਤੇ ਹੁਣ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 8 ਲੱਖ ਲੋਕਾਂ ਤੋਂ ਵੱਧ ਨੇ, 8 ਲੱਖ ਦੇ ਲਾਗੇ ਛਾਗੇ ਲੋਕਾਂ ਨੇ ਇਸ ਫੰਡ ਦੇ ਵਾਸਤੇ ਜਿਹੜਾ ਰਿਬੇਟ ਦੇ ਵਾਸਤੇ ਅਪਲਾਈ ਕਰ ਦਿੱਤਾ। ਸੋ ਸਮਿਥ ਕਹਿ ਰਹੇ ਨੇ ਕਿ ਇਹ ਪਹਿਲੀ ਪੇਮੈਂਟ, ਪਹਿਲਾ ਬੈਚ ਦੀ ਪੇਮੈਂਟ ਜਿਹੜੀ ਹੈ ਉਹ ਅਲਬਰਟਾ ਵਾਸੀਆਂ ਦੇ ਬੈਂਕ ਅਕਾਊਂਟ ਵਿੱਚ ਜਲਦੀ ਆਵੇਗੀ। ਉਹਨਾਂ ਨੇ ਵੀ ਕਿਹਾ ਕਿ ਸਟ੍ਰੀਮਲਾਈਨ ਕਰਨਾ ਚਾਹੇਗਾ, ਪ੍ਰੋਸੈਸ ਨੂੰ ਕਰਾਂਗੇ, ਕਿਉਂਕਿ ਕੁਛ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਆਨਲਾਈਨ ਐਪਲੀਕੇਸ਼ਨ ਦੇ ਵਿੱਚ ਸਮੱਸਿਆਵਾਂ ਆ ਰਹੀਆਂ। ਅਤੇ ਇਹ ਵੀ ਹੈ ਕਿ ਉਹਨਾਂ ਨੇ ਕਿਹਾ ਕਿ ਅਫੋਰਡੇਬਿਲਟੀ ਪੇਮੈਂਟ ਜਿਹੜੀਆਂ ਨੇ ਇਹ ਚਲਦੀਆਂ ਰਹਿਣਗੀਆਂ, ਜਾਂ ਜਿਹੜਾ ਹੈ ਉਹਨਾਂ ਨੇ ਇਹਦੇ ਬਾਰੇ ਕੁਛ ਨਹੀਂ ਕਿਹਾ, ਉਹਨਾਂ ਨੇ ਬੇਸਿਕਲੀ ਉਹਨਾਂ ਨੇ ਕਲੀਅਰ ਨਹੀਂ ਕੀਤਾ ਕਿ ਕੀ ਇਹ ਜਿਹੜੀ ਪੇਮੈਂਟਸ ਇਸ ਤਰ੍ਹਾਂ ਦੀਆਂ ਇਹ ਜਲਦੀਆਂ ਰਹਿਣਗੀਆਂ ਜਾਂ ਸਰਕਾਰ ਜਿਹੜਾ ਹੈ ਪੁਰਾਣਾ ਰਿਲੀਫ ਪ੍ਰੋਗਰਾਮ ਹੈ ਜਦੋਂ ਜਿਹੜੀ ਕੁਛ ਗੈਸ ਦੇ ਟੈਕਸ ਦੇ ਵਿੱਚ ਕਟੌਤੀ ਕੀਤੀ ਜਾਂਦੀ ਸੀ ਜਦੋਂ ਕਿ ਤੇਲ ਦੀਆਂ ਕੀਮਤਾਂ ਉੱਚੀਆਂ ਹੁੰਦੀਆਂ ਸੀ। ਸੋ ਸਰਕਾਰ ਉਹਦੇ ਬਾਰੇ ਜਿਹੜਾ ਉਹ ਸ਼ੋਰ ਨਹੀਂ ਹੈ। ਸੋ ਪੈਨਕੇਕ ਬ੍ਰੇਕਫਾਸਟ ਜਿਹੜਾ ਐਡਮਿੰਟਨ ਦੀ ਅਸੈਂਬਲੀ ਦੇ ਗਰਾਊਂਡ ਦੇ ਵਿੱਚ ਸੀਗਾ, ਉਸ ਮੌਕੇ 'ਤੇ ਇਹ ਜਿਹੜੇ ਕਮੈਂਟਸ ਜਿਹੜੇ ਜੀ ਡੈਨੀਅਲ ਸਮਿਥ ਵੱਲੋਂ ਪਾਸ ਕੀਤੇ ਗਏ ਨੇ। ਇਰਾਨ ਦੇ ਇੱਕ ਸਾਬਕਾ ਡਿਪਟੀ ਇੰਟੀਰੀਅਰ ਮਿਨਿਸਟਰ ਕੈਨੇਡਾ ਦੇ ਵਿੱਚ ਰਹਿ ਰਹੇ ਨੇ, ਸਾਬਕਾ ਨੇ, ਹਾਈ ਰੈਂਕਿੰਗ ਇਰਾਨੀਅਨ ਰਜੀਮ ਦੇ ਅਫੀਸ਼ੀਅਲ ਜੋ ਕੈਨੇਡਾ ਵਿੱਚ ਰਹਿ ਰਹੇ ਨੇ ਅਤੇ ਉਹਨਾਂ ਨੂੰ ਡਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਉਹਨਾਂ ਨੇ ਇੱਕ ਫੈਡਰਲ ਜੱਜ ਅੱਗੇ ਬੇਨਤੀ ਕੀਤੀ ਹੈ ਕਿ ਮੈਨੂੰ ਡਿਪੋਰਟ ਨਾ ਕੀਤਾ ਜਾਵੇ। ਸਈਦ ਸਲਮਾਨ ਸਮਾਨੀ ਜੋ ਕਿ ਇਰਾਨ ਦੇ ਡਿਪਟੀ ਇੰਟੀਰੀਅਰ ਮਿਨਿਸਟਰ ਰਹਿ ਚੁੱਕੇ ਨੇ, ਉਹਨਾਂ ਨੇ ਅਪੀਲ ਦੇ ਵਿੱਚ ਕਲੇਮ ਕੀਤਾ ਕਿ ਫੈਡਰਲ ਕੋਰਟ ਜਿਹੜੀ ਹੈ ਉਹਨਾਂ ਦੇ ਜਿਹੜਾ ਇੱਥੋਂ ਉਹਨਾਂ ਨੂੰ ਡਿਪੋਰਟ ਕੀਤੇ ਜਾਣ ਨੂੰ ਰੋਕੇ। ਕੋਰਟ ਐਪਲੀਕੇਸ਼ਨ ਜੋ ਉਹਨਾਂ ਨੇ ਟੋਰਾਂਟੋ ਵਿੱਚ ਫਾਈਲ ਕੀਤੀ ਹੈ, ਸਮਾਨੀ ਨੇ ਕਿਹਾ ਕਿ June 19 ਨੂੰ ਇਮੀਗ੍ਰੇਸ਼ਨ ਰਿਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਨੇ ਉਹਨਾਂ ਦੀ ਰਿਕੁਐਸਟ ਜਿਹੜੀ ਹੈ ਉਹ ਡਿਨਾਈ ਕਰ ਦਿੱਤੀ ਹੈ ਕਿ ਉਹਨਾਂ ਨੂੰ ਇਰਾਨ ਵਾਪਸ ਨਾ ਭੇਜਿਆ ਜਾਵੇ। ਅਤੇ ਇਹਦੇ ਵਿੱਚ ਜੋ ਹੁਣ ਉਹਨਾਂ ਨੇ ਜੋ ਕੇਸ ਫਾਈਲ ਕੀਤਾ ਉਸ ਵਿੱਚ 45 ਸਾਲਾਂ ਦੇ ਸਾਬਕਾ ਇਰਾਨੀ ਸਰਕਾਰ ਦੇ ਸਪੋਕਸਪਰਸਨ ਵੀ ਨੇ ਅਤੇ ਉਹਨਾਂ ਨੇ ਇਹ ਕਿਹਾ ਕਿ ਗਲਤ ਤਰੀਕੇ ਨਾਲ ਅਤੇ ਅਨਰੀਜ਼ਨੇਬਲ ਫੈਸਲਾ ਜਿਹੜਾ ਲਿਆ ਗਿਆ ਜਿਸ ਨਾਲ ਇਹ ਸਥਿਤੀ ਆਈ ਹੈ, ਪਰ ਹਾਈ ਪ੍ਰੋਫਾਈਲ ਨੇਚਰ ਹੈ ਕਿਉਂਕਿ ਮੇਰੇ ਕੇਸ ਦਾ, ਅਤੇ ਉਹ ਕਹਿੰਦੇ ਨੇ ਕਿ ਇਸ ਕਰਕੇ ਜਿਹੜਾ ਹੈ ਇਰਾਨ ਦੇ ਵਿੱਚ ਮੈਨੂੰ ਨਾ ਭੇਜਿਆ ਜਾਵੇ। ਸਮਾਨੀ ਜਿਹੜੇ ਕਿ ਤਕਰੀਬਨ 36 ਇਹੋ ਜਿਹੇ ਜਿਹੜੇ ਸੀਨੀਅਰ ਮੈਂਬਰ ਹੈਗੇ ਨੇ ਇਰਾਨ ਦੇ ਰਿਪਰੈਸਿਵ ਰਜ਼ੀਮ ਦੇ ਬਾਰੇ, ਜਿਨ੍ਹਾਂ ਬਾਰੇ ਕੈਨੇਡਾ 'ਚ ਇਹ ਕਿਹਾ ਜਾਂਦਾ ਜੋ ਕੈਨੇਡਾ ਵਿੱਚ ਰਹਿ ਰਹੇ ਨੇ, ਅਤੇ ਫਿਗਰਸ ਰਿਲੀਜ਼ ਕੀਤੀਆਂ ਨੇ ਫੈਡਰਲ ਇਮੀਗ੍ਰੇਸ਼ਨ ਅਫੀਸ਼ੀਅਲਸ ਨੇ ਕਿ ਇਹ ਕੈਨੇਡਾ ਵਿੱਚ ਰਹਿੰਦੇ ਪਾਏ ਗਏ ਨੇ। ਅਤੇ ਇਮੀਗ੍ਰੇਸ਼ਨ ਰਿਫਿਊਜੀ ਬੋਰਡ ਨੇ ਉਹਨਾਂ ਦੇ 2 ਸਾਲ ਪਹਿਲਾਂ ਜਿਹੜਾ ਸਿਰਫ ਉਹਨਾਂ ਦੀ ਡਿਪੋਰਟੇਸ਼ਨ ਦੇ ਆਰਡਰ ਲਾਏ ਹੋਏ ਨੇ ਜੀ। ਇਰਾਨੀਅਨ ਕੈਨੇਡੀਅਨ ਜਿਹੜੇ ਨੇ ਇਹ ਬਹੁਤ ਵਾਰੀ ਇਹ ਕੰਪਲੇਂਟ ਕਰਦੇ ਨੇ ਕਿ ਰਿਸਕ ਜਿਹੜੇ ਨੇ ਇਰਾਨ ਦੀ ਰਜੀਮ ਦੇ ਵਾਸਤੇ ਕੈਨੇਡਾ ਦੇ ਵਿੱਚ ਸੇਫ ਹੈਵਨ ਹੈ, ਅਤੇ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਅਤੇ ਸਕਰੀਨਿੰਗ ਜਿਹੜੀ ਹੈ ਉਹ ਪ੍ਰੋਪਰ ਹੋਣੀ ਚਾਹੀਦੀ ਹੈ। ਕੈਨੇਡੀਅਨ ਸਰਕਾਰ ਨੇ ਸਾਰੇ ਸੀਨੀਅਰ ਇਰਾਨੀ ਸਰਕਾਰ

ਦੇ ਅਧਿਕਾਰੀਆਂ ਨੂੰ ਕੈਨੇਡਾ ਵਿੱਚ ਵੰਡ ਤੋਂ ਉਹਨਾਂ ਨੇ ਬੈਨ ਲਾਇਆ ਹੋਇਆ ਪਰ ਇਮੀਗ੍ਰੇਸ਼ਨ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਡਿਪੋਰਟ ਕਰਨ ਦੇ ਵਿੱਚ ਕਾਫੀ ਸਟਰਗਲ ਕਰ ਰਹੇ ਨੇ ਸੋ ਸਸਪੈਕਟਡ ਰਜੀਮ ਮੈਂਬਰ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਹੈ ਪੋਸੀਬਲ ਡਿਪੋਰਟੇਸ਼ਨ ਲਈ ਪਰ ਹੁਣ ਤੱਕ 34 ਦੇ ਵਿੱਚੋਂ ਸਿਰਫ ਇੱਕ ਨੂੰ ਜਿਹੜਾ ਹੈ ਉਹ ਵਾਪਸ ਇਰਾਨ ਨੂੰ ਭੇਜਿਆ ਗਿਆ ਔਰ ਇਹ ਸਮਾਨੀ ਜਿਹੜਾ ਹੈ ਇੱਕ ਕੈਰੀਅਰ ਪੋਲੀਟੀਸ਼ੀਅਨ ਦੱਸਿਆ ਜਾਂਦਾ ਹੈ ਜੋ ਕਿ ਸਰਕਾਰ ਦੇ ਵਿੱਚ ਕਈ ਪੁਜੀਸ਼ਨਾਂ 'ਤੇ ਰਿਹਾ 2007 ਤੋਂ ਲੈ ਕੇ 2021 ਤੱਕ ਇਰਾਨੀ ਸਰਕਾਰ 2021 ਵਿੱਚ ਛੱਡਣ ਤੋਂ ਬਾਅਦ ਉਹ ਕੈਨੇਡਾ ਨੂੰ ਆ ਗਿਆ ਵਿਜ਼ਟਰ ਵੀਜ਼ਾ ਜੋ ਉਸ ਨੂੰ ਇਸ਼ੂ ਕੀਤਾ ਗਿਆ ਸੀ ਉਸਦੇ ਉੱਪਰ ਅਤੇ 2024 ਦੇ ਵਿੱਚ ਜਿਹੜਾ ਉਹਨੂੰ ਰਿਫਿਊਜੀ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀਗਾ ਕਿ ਇਸ ਨੂੰ ਹੁਣ ਇੰਨੇ ਹਾਈ ਪ੍ਰੋਫਾਈਲ ਵਿਅਕਤੀ ਨੂੰ ਇਰਾਨ ਵਾਪਸ ਭੇਜਿਆ ਜਾਵੇਗਾ ਅਗਰ ਭੇਜਿਆ ਜਾਵੇਗਾ ਤਾਂ ਉਸਦਾ ਵਾਪਸ ਉੱਥੇ ਕੀ ਬਣੇਗਾ ਇਹ ਬਹੁਤ ਵੱਡਾ ਸਵਾਲ ਹੈ ਜੀ ਕਿਸ ਤਰ੍ਹਾਂ ਦੇ ਫਰੋਡ ਹੋ ਜਾਂਦੇ ਨੇ ਵਿਅਕਤੀਆਂ ਦੇ ਨਾਲ ਅਤੇ ਖਾਸ ਤੌਰ 'ਤੇ ਸੀਨੀਅਰਸ ਦੇ ਨਾਲ ਜ਼ਰਾ ਇਸ 'ਤੇ ਗੌਰ ਕਰ ਲੈਂਦੇ ਹਾਂ ਓਨਟੇਰੀਓ ਦੇ ਵਿੱਚ ਇੱਕ 86 ਸਾਲਾ ਬਜ਼ੁਰਗ ਔਰਤ ਜੁਡੀ ਸਕੀਨ ਜਿਸ ਦਾ ਨਾਮ ਹੈ ਸੋਲਟ ਸੇਂਟ ਮੇਰੀ ਓਨਟੇਰੀਓ ਦੀ ਰਹਿਣ ਵਾਲੀ ਹੈ ਅਤੇ ਇੱਕ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਡੀਪ ਫੇਕ ਵੀਡੀਓ ਉਹਨਾਂ ਨੇ ਦੇਖ ਲਈ ਅਤੇ ਉਸ ਵੀਡੀਓ ਦੇ ਵਿੱਚ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜਿਹੜੇ ਸੀ ਲੋਕਾਂ ਨੂੰ ਪ੍ਰੌਂਪਟ ਕਰ ਰਹੇ ਨੇ ਕਿ ਕ੍ਰਿਪਟੋ ਇਨਵੈਸਟਮੈਂਟ ਪਲੈਟਫਾਰਮ 'ਤੇ ਤੁਸੀਂ ਜਿਹੜਾ ਹੈ ਉਹ ਇਨਵੈਸਟ ਕਰੋ ਅਤੇ ਓਨਟੇਰੀਓ ਦੀ ਇਸ 86 ਸਾਲਾ ਔਰਤ ਨੇ ਕ੍ਰਿਪਟੋ ਕਰੰਸੀ ਦੇ ਪਲੈਟਫਾਰਮ 'ਤੇ ਇਸ ਨਕਲੀ ਵੀਡੀਓ ਨੂੰ ਸੁਣ ਕੇ ਜੋ ਇਨਵੈਸਟ ਕਰ ਦਿੱਤਾ ਅਤੇ ਉਸ ਦੇ ਕਾਰਨ $9 ਲੱਖ ਦਾ ਉਸਨੂੰ ਨੁਕਸਾਨ ਹੋਇਆ ਕਲੋਜ਼ ਟੂ 1 ਮਿਲੀਅਨ ਸੋ ਬਹੁਤ ਵੱਡਾ ਨੁਕਸਾਨ ਹੈ ਸੋ ਲਿੰਕ ਕਲਿੱਕ ਕੀਤਾ ਇਨੀਸ਼ੀਅਲ ਇਨਵੈਸਟਮੈਂਟ ਲਈ ਅਤੇ ਫਿਰ ਉਸ ਵਿੱਚ ਇੱਕ ਐਡ ਆਈ ਫੇਸਬੁੱਕ ਐਡ ਮਾਰਕ ਕਾਰਨੀ ਦੇ ਉਸ ਵਿੱਚ ਉਹਨੂੰ ਕਿਹਾ ਕਿ ਜੇ ਮੈਂ $350 ਕੈਨੇਡੀਅਨ ਦੇ ਤੌਰ 'ਤੇ ਇਨਵੈਸਟ ਕਰਾਂਗੇ ਤਾਂ ਇਹ ਉਹਨਾਂ ਦੇ ਬੈਂਕ ਆਫ ਕੈਨੇਡਾ ਦੇ ਉਹਨਾਂ ਦੀ ਜਿਹੜੀ ਬੈਕਿੰਗ ਹੋਵੇਗੀ ਇਨਵੈਸਟਮੈਂਟ ਤੋਂ ਬਾਅਦ ਕਹਿੰਦੇ ਕਿ ਜਦੋਂ ਮੈਂ ਪਹਿਲੀ ਇਨਵੈਸਟਮੈਂਟ ਕੀਤੀ ਫਿਰ ਫੋਨ ਕਾਲ ਆਈ ਕਿ ਅਤੇ ਉਹਨਾਂ ਨੇ ਕਿਹਾ ਕਿ ਇਹ ਤੁਹਾਡੇ ਦੁੱਗਣੇ ਤਿੱਗਣੇ ਹੋ ਗਏ ਨੇ ਸੋ ਉਹ ਕਹਿੰਦੇ ਨੇ ਕਿ $3 ਲੱਖ ਦੀ ਮੋਰਗੇਜ ਲੈ ਕੇ ਆਪਣੇ ਕੌਂਡੋਮੀਨੀਅਮ 'ਤੇ ਹੋਰ ਉਸ ਵਿੱਚ ਕਰ ਦਿੱਤੇ ਅਤੇ ਫੇਕ ਇਨਵੈਸਟਮੈਂਟ ਅਕਾਊਂਟ ਦੇ ਵਿੱਚ ਜਿਹੜਾ ਮਨੀ ਇਸ ਤਰ੍ਹਾਂ ਸ਼ੋ ਕਰੇ ਉਹਨਾਂ ਦਾ ਕਿ ਜਿਵੇਂ ਉੱਥੇ ਪੈਸੇ ਹੁੰਦੇ ਨੇ ਪਰ ਹੌਲੀ ਹੌਲੀ ਕਰਕੇ ਉਹਨੂੰ ਇਹ ਪਤਾ ਲੱਗਾ ਕਿ $9 ਲੱਖ ਦਾ ਉਸਨੂੰ ਚੂਨਾ ਲੱਗ ਚੁੱਕਾ ਹੈ ਸੋ ਸੋਸ਼ਲ ਮੀਡੀਆ ਕੰਪਨੀਜ਼ ਨੂੰ ਜਿਹੜਾ ਹੈ ਇਸ ਲਈ ਜ਼ਿੰਮੇਵਾਰ ਠਹਿਰਾ ਜਾ ਰਿਹਾ ਹੈ ਕੁਛ ਮੀਡੀਆ ਕੰਸਲਟੈਂਟ ਹੈਗੇ ਨੇ ਅਤੇ AI ਐਕਸਪਰਟ ਹੈਗੇ ਨੇ ਉਹ ਕਹਿੰਦੇ ਨੇ ਕਿ ਜੇ ਇਹੋ ਜਿਹੀਆਂ ਡੀਪ ਫੇਕ ਵੀਡੀਓ ਸੋਸ਼ਲ ਮੀਡੀਆ 'ਤੇ ਕੋਈ ਪੋਸਟ ਕਰਦਾ ਹੈ ਤਾਂ ਉਸਦਾ ਜ਼ਿੰਮੇਵਾਰ ਸੋਸ਼ਲ ਮੀਡੀਆ ਕੰਪਨੀ ਨੂੰ ਠਹਿਰਾਇਆ ਜਾਣਾ ਚਾਹੀਦਾ ਸੋ ਇਹ ਨਹੀਂ ਪਤਾ ਕਿ ਇਹ ਹੁਣ ਠਹਿਰਾਇਆ ਜਾਵੇਗਾ ਜਾਂ ਨਹੀਂ ਲੇਕਿਨ ਇਸ ਤੋਂ ਪਹਿਲਾਂ ਵੀ ਇਹ ਘਟਨਾਵਾਂ ਜਿਹੜੀਆਂ ਨੇ ਹੋ ਚੁੱਕੀਆਂ ਨੇ ਕਿ ਕ੍ਰਿਪਟੋ ਕਰੰਸੀ ਦੇ ਫਰੋਡ ਦੇ ਵਿੱਚ ਫਸ ਕੇ ਪਿਛਲੇ ਸਾਲ ਦੇ ਅਖੀਰ ਦੇ ਵਿੱਚ 2 ਕੈਨੇਡੀਅਨਾਂ ਨੇ ਤਕਰੀਬਨ $23 ਲੱਖ ਜਿਹੜਾ ਨੁਕਸਾਨ ਕਰਵਾ ਲਿਆ ਸੀ $2.3 ਮਿਲੀਅਨ ਅਤੇ ਕਈ ਇਨਵੈਸਟਰ ਕਹਿੰਦੇ ਨੇ ਕਿ ਸਾਰੀ ਜ਼ਿੰਦਗੀ ਦੀਆਂ ਸੇਵਿੰਗ ਜਿਹੜੀਆਂ ਨੇ ਅਸੀਂ ਇਸ ਦੇ ਵਿੱਚ ਨੁਕਸਾਨ ਕਰਵਾ ਲਿਆ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਜਨਰੇਟਡ ਵੀਡੀਓ ਜਿਹੜੀਆਂ ਨੇ ਉਹਨਾਂ ਤੋਂ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਔਰ ਮਾਰਕਮ ਓਨਟੇਰੀਓ ਦੇ ਵਿੱਚ ਇਹ ਪਹਿਲਾਂ ਹੋਈ ਸੀ ਕਿ ਇੱਕ ਔਰਤ ਉਹ ਉਸਦਾ 1.5 ਮਿਲੀਅਨ ਜਿਹੜਾ ਕ੍ਰਿਪਟੋ ਕਰੰਸੀ ਦੇ ਵਿੱਚ ਇਸ ਤਰ੍ਹਾਂ ਹੋਇਆ ਸੀ ਅਤੇ ਫਿਰ ਉਸ ਤੋਂ ਪਹਿਲਾਂ ਵੀ ਇੱਕ ਵੀਡੀਓ ਜੇ ਕਹਿੰਦੇ ਉਸਨੇ ਇੱਕ ਐਲੋਨ ਮਸਕ ਦੀ ਵੀਡੀਓ ਦੇਖੀ ਸੀ ਜਿਸ ਵਿੱਚ ਉਹ ਜਿਹੜਾ ਇਸ ਤਰ੍ਹਾਂ ਇੰਸਟਰਕਸ਼ਨ ਦੇ ਰਿਹਾ ਸੀ ਪਰ ਉਹ ਇਸ ਚੱਕਰ ਵਿੱਚ ਫਸ ਗਿਆ ਸੋ ਇਹ ਹੋ ਜਾਂਦਾ ਹੈ ਜੀ ਅਤੇ ਥੋੜ੍ਹੇ ਬਹੁਤੇ ਪੈਸੇ ਲਾਉਣ ਲਈ ਪਹਿਲਾਂ ਕਿਹਾ ਜਾਂਦਾ ਫਿਰ ਇੱਕ ਫੇਕ ਅਕਾਊਂਟ ਵਿਖਾਏ ਜਾਂਦੇ ਨੇ ਬਜ਼ੁਰਗਾਂ ਨੂੰ ਨਹੀਂ ਪਤਾ ਲੱਗਦਾ ਕਈ ਵਾਰੀ ਅਤੇ ਉੱਥੇ ਉਹਨਾਂ ਦੇ ਉਹਨਾਂ ਨੂੰ ਲੱਗਦਾ ਕਿ ਪੈਸੇ ਸਾਡੇ ਵੱਧ ਰਹੇ ਨੇ ਬਹੁਤ ਜ਼ਿਆਦਾ ਵੱਧ ਰਹੇ ਨੇ ਅਤੇ ਸਾਡੇ ਅਕਾਊਂਟ ਦੇ ਵਿੱਚ ਸਾਡੇ ਹੋਰ ਪੈਸੇ ਆ ਰਹੇ ਨੇ ਐਕਚੁਅਲੀ ਜਿਹੜਾ ਹੈ ਉਹ ਜ਼ਿਆਦਾ ਨੁਕਸਾਨ ਹੋ ਜਾਂਦਾ ਫਿਰ ਸੋ ਇਸ ਚੀਜ਼ ਤੋਂ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਜੀ ਅਗਲੀਆਂ ਖਬਰਾਂ ਵੱਲ ਚੱਲਦੇ ਹਾਂ ਜੀ ਬਹੁਤ ਚਰਚਿਤ ਗੋਡੀ ਹੋਵ ਇੰਟਰਨੈਸ਼ਨਲ ਬ੍ਰਿਜ ਦੇ ਬਾਰੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਬਿਆਨ ਦਿੱਤਾ ਹੈ ਕਿ ਇਹ ਬ੍ਰਿਜ 27 ਜੁਲਾਈ ਨੂੰ ਕਈ ਮਹੀਨਿਆਂ ਦੇ ਡਿਲੇ ਤੋਂ ਬਾਅਦ ਖੁੱਲ੍ਹ ਰਿਹਾ ਪਰ ਜੋ ਇਸ ਤੋਂ ਪੈਸੇ ਇਕੱਤਰ ਕੀਤੇ ਜਾਣਗੇ ਜੋ ਟੋਲ ਲਏ ਜਾਣਗੇ ਕਲੈਕਟ ਕੀਤੇ ਜਾਣਗੇ ਉਹ ਓਨੀ ਦੇਰ ਤੱਕ ਸ਼ੇਅਰ ਨਹੀਂ ਕੀਤੇ ਜਾਣਗੇ ਜਿੰਨੀ ਦੇਰ ਤੱਕ ਇਸ ਦਾ ਕਰਜ਼ਾ ਵਾਪਸ ਨਹੀਂ ਮੁੜ ਜਾਂਦਾ ਕੈਨੇਡਾ

ਵਾਲਿਆਂ ਨੇ ਇਸ ਦਾ 6.4 billion ਕੋਸਟ ਕੰਸਟਰਕਸ਼ਨ ਡਿਵੈਲਪਮੈਂਟ ਜਿਹੜੀ ਬ੍ਰਿਜ ਦੀ ਹੈ ਜੀ ਉਹ ਉਹਦੇ ਲਈ ਪੇ ਕੀਤਾ ਅਤੇ ਡਰਾਈਵਰ ਜਿਹੜੇ ਨੇ ਜੇ ਇੱਥੋਂ ਲੰਘਦੇ ਨੇ ਤਾਂ ਉਹਨਾਂ ਨੂੰ ਓਰੀਜਨਲ ਐਗਰੀਮੈਂਟ ਦੀਆਂ ਸ਼ਰਤਾਂ ਦੇ ਤਹਿਤ ਟੋਲ ਦੇਣਾ ਪਵੇਗਾ ਅਤੇ ਕੈਨੇਡਾ ਨੂੰ ਰਿਸੀਵ ਜਿਹੜਾ ਸਾਰਾ ਰੈਵਨਿਊ ਜਿਹੜਾ ਉਹਦਾ ਕਵਰ ਜਿਹੜੀ ਕੋਸਟ ਕਵਰ ਕਰਨ ਲਈ ਉਹ ਮਿਲਣਾ ਚਾਹੀਦਾ ਡੀਲ ਦੇ ਮੁਤਾਬਕ। ਇਸ ਨਵੀਂ ਡੀਲ ਦੇ ਮੁਤਾਬਕ ਜਿਹੜਾ ਹੈ ਜਿਸ ਵਿੱਚ ਅੱਧੀ ਮਨੀ ਇਹ ਕਿਹਾ ਜਾ ਰਿਹਾ ਸੀ ਕਿ ਅਮਰੀਕਾ ਨੂੰ ਜਾਵੇਗੀ ਟੋਲ ਰੈਵਨਿਊ ਦੀ, ਲੇਕਿਨ ਇਸ ਵੇਲੇ ਪ੍ਰਾਈਮ ਮਿਨਿਸਟਰ ਨੇ ਇਹ ਐਲਾਨ ਕਰ ਦਿੱਤਾ ਕਿ ਅਸੀਂ ਇਸ ਨੂੰ ਸਪਲਿਟ ਨਹੀਂ ਕਰਾਂਗੇ। ਇਹ ਐਗਰੀਮੈਂਟ 15 ਸਾਲਾਂ ਦਾ ਹੈ ਟੂ ਸਪਲਿਟ ਨੈੱਟ ਰੈਵਨਿਊਜ਼, ਅਤੇ ਟੋਲ ਰੈਵਨਿਊ ਜਿਹੜਾ ਹੈ ਉਹ ਨਹੀਂ ਹੋਵੇਗਾ ਜਿੰਨੀ ਦੇਰ ਤੱਕ ਉਹਨੂੰ ਸ਼ੇਅਰ ਨਹੀਂ ਕਰਾਂਗੇ, ਜਿੰਨੀ ਦੇਰ ਤੱਕ ਇਹਦਾ ਕਰਜ਼ਾ ਸਾਰਾ ਵਾਪਸ ਨਹੀਂ ਹੋ ਜਾਂਦਾ ਜਿੰਨਾ ਅਸੀਂ ਖਰਚਾ ਕੀਤਾ। ਸੋ ਇਹਦੇ ਨਾਲ ਥੋੜ੍ਹਾ ਜਿਹਾ ਹੁਣ ਪਿਛਲੇ ਮਹੀਨੇ ਇੱਕ ਸਕੇਜੂਲਡ ਰਿਬਨ ਕਟਿੰਗ ਸੈਰਾਮਨੀ ਜਿਹੜੀ ਹੈ ਕੈਂਸਲ ਕਰ ਦਿੱਤੀ ਗਈ ਸੀ, ਕੋਈ ਤਕਨੀਕੀ ਕਾਰਨ ਦੱਸੇ ਗਏ ਸੀ ਯੂਨਾਈਟਿਡ ਸਟੇਟਸ ਦੇ ਨਾਲ। ਟਰੰਪ ਜਿਹੜੇ ਆ ਉਹ US ਓਨਰਸ਼ਿਪ ਹੈ ਬ੍ਰਿਜ ਦੀ, ਉਹ ਉਹਦੇ ਵੱਲ ਨੂੰ ਜ਼ੋਰ ਲਾ ਰਹੇ ਨੇ, ਅਤੇ ਪਰ ਇਸ ਬ੍ਰਿਜ ਨੂੰ ਇਸ ਪੁਲ ਨੂੰ ਪੂਰਨ ਤੌਰ 'ਤੇ ਕੈਨੇਡਾ ਦੁਆਰਾ ਹੀ ਫਾਈਨਾਂਸ ਕੀਤਾ ਗਿਆ ਅਤੇ ਉਸਾਰਿਆ ਗਿਆ। ਸੋ ਇਸ ਦੇ ਵਿੱਚੋਂ ਵੀ ਹਿੱਸਾ ਜਨਾਬ ਮੰਗ ਰਹੇ ਨੇ ਅਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਹੁਣ ਜੋ ਗੱਲ ਕਲੀਅਰ ਕੀਤੀ ਹੈ ਇਸ ਦੇ ਨਾਲ ਜਿਹੜਾ ਹੈ ਰੌਲਾ ਰੱਪਾ ਥੋੜ੍ਹਾ ਜਿਹਾ ਹੋਰ ਬਦਲਣ ਦੀ ਸੰਭਾਵਨਾ, ਅਤੇ ਦੇਖਣਾ ਹੋਵੇਗਾ ਕਿ ਇਸ ਦਾ ਕੀ ਜਵਾਬ ਜਿਹੜਾ ਹੈ ਜੀ ਉਹ ਅਮਰੀਕਾ ਦੀ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਅਤੇ ਇਹ ਜਿਹੜਾ ਓਰੀਜਨਲ ਐਗਰੀਮੈਂਟ ਜੋ 2012 ਵਿੱਚ ਸਾਈਨ ਹੋਇਆ ਸੀ, ਕੈਨੇਡੀਅਨ ਰਨ ਵਿੰਡਸਰ ਡਿਟਰੋਇਟ ਬ੍ਰਿਜ ਅਥਾਰਟੀ ਜਿਹੜੀ ਹੈ ਜਿਹਨੂੰ ਕਰੋਸਿੰਗ ਅਥਾਰਟੀ ਕਿਹਾ ਜਾਂਦਾ ਹੈ, ਉਸ ਨੂੰ US ਜਾਂ ਮਿਸ਼ੀਗਨ ਸਾਈਡ 'ਤੇ ਇਸ ਤੋਂ ਟੋਲ ਇਕੱਤਰ ਕਰਨ ਦੀ ਜਿਹੜੀ ਹੈ ਉਹ ਸਹਿਮਤੀ ਦਿੱਤੀ ਗਈ ਸੀ, ਅਤੇ ਇਸ ਵੇਲੇ ਕੈਨੇਡਾ ਵਾਲਿਆਂ ਨੇ ਇਸ 'ਤੇ ਆਪਣਾ ਹੱਕ ਜਿਹੜਾ ਹੈ ਪੂਰਨ ਤੌਰ 'ਤੇ ਜਤਾਇਆ ਹੈ ਜੀ। ਉੱਧਰ ਅਮਰੀਕਾ ਵਾਲਿਆਂ ਨੇ ਖਾਸ ਤੌਰ 'ਤੇ ਰਿਪਬਲਿਕਨ ਮੈਂਬਰ ਜਿਹੜੇ ਨੇ US ਕਾਂਗਰਸ ਦੇ, ਉਹਨਾਂ ਨੇ ਕੈਨੇਡਾ ਦੀ ਨਿਖੇਧੀ ਕੀਤੀ ਹੈ ਸੂਬਾਈ ਸਰਕਾਰਾਂ ਦੀ ਅਤੇ ਕੈਨੇਡਾ ਦੀ ਫੈਡਰਲ ਸਰਕਾਰ ਦੀ ਕਿ ਉਹਨਾਂ ਦੁਆਰਾ ਜਿਹੜੀਆਂ ਕੋਸ਼ਿਸ਼ਾਂ ਸਹੀ ਤਰੀਕੇ ਨਾਲ ਨਹੀਂ ਕੀਤੀਆਂ ਜਾ ਰਹੀਆਂ ਜਿਸ ਨਾਲ ਜੰਗਲੀ ਅੱਗਾਂ ਬਹੁਤ ਤੇਜ਼ੀ ਨਾਲ ਫੈਲ ਰਹੀਆਂ ਨੇ ਅਤੇ ਏਅਰ ਕੁਆਲਿਟੀ ਨੌਰਥ ਈਸਟਰਨ USA ਦੇ ਸ਼ਹਿਰਾਂ ਦੇ ਵਿੱਚ ਵੀ ਬਹੁਤ ਵਿਗੜ ਗਈ ਹੈ। ਇਕੱਲੇ ਓਨਟੇਰੀਓ ਵਿੱਚ ਨਹੀਂ, ਅਮਰੀਕਾ ਦੇ ਬਹੁਤ ਸ਼ਹਿਰਾਂ ਦੇ ਵਿੱਚ ਵੀ ਏਅਰ ਕੁਆਲਿਟੀ ਕੈਨੇਡੀਅਨ ਜੰਗਲਾਂ ਦੀ ਅੱਗ ਦੇ ਧੂੰਏ ਨਾਲ ਵਿਗੜ ਗਈ ਹੈ। ਕ੍ਰਿਟਿਸਿਜ਼ਮ ਇੱਕ ਬਹੁਤ ਤਿੱਖੀ ਚਿੱਠੀ ਲਿਖੀ ਗਈ ਹੈ ਮਿਸ਼ੀਗਨ ਮੈਂਬਰ ਜਿਹੜੇ ਹੈਗੇ ਨੇ US ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ, ਜਿਸ ਵਿੱਚ ਉਹਨਾਂ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਲਿਖਿਆ। ਉਹਨਾਂ ਨੇ ਕਿਹਾ ਕਿ ਕੈਨੇਡਾ ਵਾਲੇ ਫੋਰੈਸਟ ਮੇਨਟੇਨੈਂਸ ਜਿਹੜੀ ਆ ਉਹਦੇ ਲਈ ਕੰਮ ਨਹੀਂ ਕਰਦੇ ਜਿਹਦੇ ਨਾਲ ਜੰਗਲੀ ਅੱਗਾਂ ਘੱਟ ਲੱਗਣ, ਅਤੇ ਇਹ ਵਾਰਨਿੰਗ ਕੀਤੀ ਹੈ ਕਿ ਜੇ ਤੁਸੀਂ ਇਸ 'ਤੇ ਕੰਮ ਨਹੀਂ ਕੀਤਾ ਤਾਂ ਅਸੀਂ ਫਿਰ ਹੋਰ ਪਾਸੇ ਧਿਆਨ ਕਰਾਂਗੇ। ਸੋ ਧਮਕੀ ਅਤੇ ਧਮਕੀ ਇਕੱਲੇ ਡੋਨਲਡ ਟਰੰਪ ਨੇ, ਹੋਰਨਾਂ ਲੋਕਾਂ ਵੱਲੋਂ ਵੀ ਦਿੱਤੀਆਂ ਜਾ ਰਹੀਆਂ ਨੇ। ਉਹ ਕਹਿੰਦੇ ਨੇ ਕਿ ਸਾਡੇ ਹਸਪਤਾਲਾਂ ਦੇ ਵਿੱਚ ਬੱਚਿਆਂ ਦਾ ਇਲਾਜ ਹੋ ਰਿਹਾ, ਬੱਚਿਆਂ ਦੇ ਪੇਸ਼ੈਂਟਸ ਦੇ ਜਿਹੜੇ ਨੇ ਡਾਇਲਿਸਿਸ ਹੋ ਰਹੇ ਨੇ, ਅਤੇ ਜਿਹੜਾ ਧੂੰਆਂ ਜਿਹੜਾ ਸਾਡੇ ਮੁਲਕ ਦੇ ਵਿੱਚੋਂ ਪੈਦਾ ਨਹੀਂ ਹੋਇਆ ਹੋਰ ਕਿਸੇ ਦੇ ਵਿੱਚੋਂ ਆ ਕੇ ਸਾਡੀਆਂ ਸਿਹਤਾਂ ਖਰਾਬ ਕਰ ਰਿਹਾ। ਵਾਈਲਡ ਫਾਇਰ ਚੈਲੇਂਜਸ ਜਿਹੜੇ ਨੇ ਜੀ ਉਹ ਇਹਦੇ ਬਾਰੇ ਇੱਕ ਕੰਟਰਾਸਟਿੰਗ ਗੱਲ ਇਹ ਹੈ ਕਿ US ਅੰਬੈਸਡਰ ਜਿਹੜੇ ਨੇ ਉਹ ਹਾਲਾਂਕਿ ਤਿੱਖੇ ਬਿਆਨਾਂ ਲਈ ਕੈਨੇਡਾ ਦੇ ਖਿਲਾਫ ਜਾਣੇ ਜਾਂਦੇ ਨੇ, ਪੀਟ ਹੋਕੈਸਟਰਾ, ਉਹਨਾਂ ਨੇ ਕੈਨੇਡਾ ਦੀ ਵਾਈਲਡ ਫਾਇਰ ਸਿਚੁਏਸ਼ਨ ਨੂੰ ਕਿਹਾ ਕਿ ਇਹ ਜਿਹੜਾ ਵਾਈਲਡ ਫਾਇਰ ਚੈਲੇਂਜ ਆ ਇਹਦੀ ਕੋਈ ਬਾਉਂਡਰੀ ਨਹੀਂ ਹੁੰਦੀ ਅਤੇ ਨਾ ਧੂੰਏ ਨੇ ਕੋਈ ਦੇਖਣਾ ਹੈ ਕਿ USA ਹੈ ਕਿ ਕੀ ਹੈ, ਇਹ ਜਿਹੜਾ ਕੰਮ ਹੋਣਾ ਉਹ ਹੋ ਜਾਣਾ। ਸੋ ਕੈਨੇਡਾ ਵਾਲਿਆਂ ਦੇ ਖਿਲਾਫ ਜਿਹੜੇ ਰਿਪਬਲਿਕਨ ਜਿਹੜੇ ਮੈਂਬਰ ਨੇ ਜੋ ਉਹਨਾਂ ਨੇ ਤਿੱਖੀ ਚਿੱਠੀ ਜੋ ਲਿਖੀ ਹੈ ਕਿ ਕੈਨੇਡਾ ਵਾਲੇ ਇਸ ਦਾ ਕੋਈ ਜਵਾਬ ਦੇਣਗੇ ਇਹ ਅਜੇ ਤੱਕ ਪਤਾ ਨਹੀਂ ਹੈ ਜੀ। ਇੱਕ ਖਬਰ ਅਸੀਂ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਤੋਂ ਸਾਂਝੀ ਕਰਦੇ ਹਾਂ। ਇੱਥੋਂ ਖਬਰਾਂ ਅਸੀਂ ਅਬੋਲਾ ਵਾਇਰਸ ਨੂੰ ਲੈ ਕੇ ਆਪ ਜੀ ਨਾਲ ਕਈ ਸਾਂਝੀਆਂ ਕੀਤੀਆਂ ਪਿਛਲੇ ਦਿਨਾਂ ਦੇ ਵਿੱਚ, ਲੇਕਿਨ ਇੱਥੇ ਕਹਿੰਦੇ ਜੰਗਲਾਂ ਦੇ ਵਿੱਚੋਂ ਬਾਂਦਰਾਂ ਦੀ ਇੱਕ ਨਵੀਂ ਪ੍ਰਜਾਤੀ ਲੱਭੀ ਹੈ ਜਿਸ ਦੇ ਸੰਤਰੀ ਰੰਗ ਦੇ ਬੁੱਲ ਨੇ, ਅਤੇ ਇਹ ਮੌਂਕੀ ਜਿਹੜਾ ਪਿੰਕਿਸ਼ ਔਰੇਂਜ ਲਿਪਸ ਹੈਗੇ ਨੇ ਅਤੇ ਬਲੈਕ ਉਸਦਾ ਫੇਸ ਹੈ, ਇਹ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਦੇ ਜੰਗਲਾਂ ਦੇ ਵਿੱਚ ਪਾਇਆ ਗਿਆ। ਬਲੈਕ ਫਰ ਹੈ ਇਸਦੀ, ਇਸ 'ਤੇ ਇਸ ਨੂੰ ਜਿਹੜਾ ਫੋਟੋਗ੍ਰਾਫ ਕੀਤਾ ਗਿਆ ਅਤੇ ਹਾਈ ਟ੍ਰੀ ਦੀ ਕੈਨਪੀ ਦੇ ਵਿੱਚ ਲੁਕਿਆ ਹੋਇਆ ਸੀ, ਅਤੇ ਸੰਘਣੇ ਟ੍ਰੋਪੀਕਲ ਫੋਰੈਸਟ ਜਿਹੜੇ ਨੇ ਉਹਨਾਂ ਦੇ ਨੈਸ਼ਨਲ ਪਾਰਕ ਦੇ ਵਿੱਚ,
ਕੰਜ਼ਰਵੇਸ਼ਨਿਸਟ ਜੋ ਉੱਥੇ ਕੰਮ ਕਰ ਰਹੇ

0: ਸੀ ਉਹਨਾਂ ਨੇ ਕਿਹਾ ਕਿ ਇਸ ਇੱਕ ਅਨਯੂਜੁਅਲ ਲੁਕਿੰਗ ਐਨੀਮਲ ਜਿਹੜਾ ਸੀਗਾ ਜੀ 2008 ਦੇ ਵਿੱਚ ਸ਼ਾਇਦ ਅਸੀਂ ਦੇਖਿਆ ਸੀ ਤੇ ਉਹਨਾਂ ਨੂੰ ਕੋਈ ਮਾੜੀ ਜਿਹੀ ਫੋਟੋ ਇਸ ਦੀ ਲੱਭੀ ਸੀ ਲੇਕਿਨ ਜਿਹੜਾ ਹੈ ਇਸ ਵਾਰੀ ਬਿਲਕੁਲ ਫੋਟੋਆਂ ਕਲੀਅਰ ਨੇ ਤੇ ਇਹ ਵੀ ਕਿਹਾ ਜਾ ਰਿਹਾ ਕਿ ਇਹ ਪੰਜਵਾਂ ਅਫਰੀਕਨ ਮੌਂਕੀ ਸਪੀਸੀਜ਼ ਹੈ ਜਿਹੜੇ ਪਿਛਲੇ 75 ਸਾਲਾਂ ਦੇ ਵਿੱਚ ਲੱਭੀ ਹੈ ਇੱਕ ਨਵੀਂ ਸਪੀਸੀ ਹੈ ਅਤੇ ਇਸ ਦੀਆਂ ਫੋਟੋਆਂ ਆਉਂਦੇ ਸਾਰੇ ਬਹੁਤ ਸਾਰੇ ਜਿਹੜੇ ਨੇ ਯੂਨੀਵਰਸਿਟੀਆਂ ਦੇ ਕੋਈ ਖੋਜ ਕਰਤਾ ਕੰਜ਼ਰਵੇਸ਼ਨਿਸਟ ਇਹ ਸਾਰੇ ਜਿਹੜੇ ਨੇ ਉੱਧਰ ਨੂੰ ਹੋ ਗਏ ਨੇ ਅਤੇ ਇਹਨਾਂ ਨੂੰ ਸੀਕ੍ਰੇਟਿਵ ਸਪੀਸੀਜ਼ ਦਾ ਨਾਮ ਦਿੱਤਾ ਹੈ ਅਤੇ ਇਹ ਕਿਹਾ ਗਿਆ ਕਿ ਇਹ ਸਾਡੇ ਲਈ ਬਹੁਤ ਖੋਜ ਦਾ ਵਿਸ਼ਾ ਹੈ। ਰਿਸਰਚ ਟੀਮਸ ਜਿਹੜੀਆਂ ਨੇ ਉਹਨਾਂ ਨੇ ਆਪਣਾ ਨਾਮ ਲਤੀਨੀ ਭਾਸ਼ਾ ਦੇ ਵਿੱਚ ਦੇਣ ਦਾ ਇਸ ਨੂੰ ਫੈਸਲਾ ਵੀ ਕੀਤਾ। ਸੋ ਇੱਕ ਵੱਡਾ ਗਰੁੱਪ ਜਿਹੜਾ ਹੈ ਇੱਕ ਮੰਕੀਜ਼ ਦਾ ਉਸ ਦੇ ਨਾਲ ਇਸ ਨੂੰ ਸੰਬੰਧਿਤ ਦੇਖਿਆ ਜਾ ਰਿਹਾ। ਸੋ ਨਵੀਂ ਨਵੀਂ ਚੀਜ਼ਾਂ ਦੁਨੀਆਂ ਦੇ ਵਿੱਚ ਜਿਹੜੀਆਂ ਨੇ ਜੀ ਉਹ ਰੋਜ਼ ਮਿਲ ਰਹੀਆਂ ਨੇ ਜੀ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਹੋਈਆਂ ਭੁੱਲੋ ਚੁੱਕਾ ਲਈ ਖਿਮਾ ਜੀ ਸਤਿ ਸ਼੍ਰੀ ਅਕਾਲ।
1: The time is 5 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
1: 94.7 FM Radio Sursangam har hafte 20 ghante suno Monday to Friday sham 4 to 5 Kuldeep Singh vichar charcha sham 8 to 9 Jitendra Pannu Radio Sursangam.ca phone 403-585-0910 Radio Sursangam
4: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403।

0: 9036757
1: मर्सिडीज बेंज कंट्री हिल्स।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 'ਤੇ ਸੰਪਰਕ ਕਰੋ।
5: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
5: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
5: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
5: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
4: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696, 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਅੰਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
5: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
5: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ, ਹਫਤੇ ਦੇ 7 ਦਿਨ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
5: ਦੂਜੀ ਲੋਕੇਸ਼ਨ 117-7771 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
5: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
5: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
5: 403-835-2222।

ਹੈਲੋ ਹੈਲੋ ਹੈਲੋ ਰੇਡੀਓ ਸਰਸੰਗਮ 94.7 ਐਫਐਮ ਤੁਸੀਂ ਸੁਣ ਰਹੇ ਹੋ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਤੇ 16 ਜੁਲਾਈ ਹੈ ਅੱਜ ਦਿਨ ਹੈ ਵੀਰਵਾਰ 6 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਜੇਕਰ ਤੁਸੀਂ ਇਸ ਵੇਲੇ ਗੱਡੀ ਦੀ ਸਟੀਅਰਿੰਗ ਸੀਟ ਤੇ ਹੋ ਟ੍ਰੈਫਿਕ 'ਚ ਫਸੇ ਹੋ ਘਰ ਦੀ ਰਸੋਈ ਦੇ ਵਿੱਚ ਸ਼ਾਮ ਦਾ ਚਾਹ ਪਾਣੀ ਬਣਾ ਰਹੇ ਹੋ ਤਾਂ ਆਪਣੀ ਵਾਲੀਅਮ ਥੋੜ੍ਹੀ ਜਿਹੀ ਵਧਾ ਲਓ ਅਤੇ 1 ਘੰਟੇ ਤੱਕ ਤੁਸੀਂ ਟਿਊਨ ਇਨ ਕਰਕੇ ਰੱਖਣਾ ਰੇਡੀਓ ਸਰਸੰਗਮ 94.7 ਐਫਐਮ ਕਿਉਂਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੀਤ ਹੋਣਗੇ ਜੀ ਤੁਹਾਡੀ ਪਸੰਦ ਦੇ ਜਿਹੜੇ ਤੁਸੀਂ ਗੀਤ ਸੁਣਨਾ ਚਾਹੋਗੇ ਤੁਸੀਂ ਮੈਨੂੰ ਟੈਕਸਟ ਕਰਨਾ ਤੇ ਅਸੀਂ ਉਹੀ ਗੀਤ ਜਿਹੜੇ ਆ ਇਸ ਪ੍ਰੋਗਰਾਮ ਦੇ ਵਿੱਚ ਚਲਾਉਣੇ ਆ ਸਾਡਾ ਸਟੂਡੀਓ ਦਾ ਫੋਨ ਨੰਬਰ ਹੈ 403-902-1323 403-902-1323 ਵਟਸਐਪ ਤੇ ਤੁਸੀਂ ਉਸ ਗੀਤ ਦਾ ਨਾਮ ਲਿਖ ਕੇ ਭੇਜਣਾ ਆਪਣਾ ਨਾਮ ਲਿਖ ਕੇ ਭੇਜਣਾ ਤੇ ਜਿਹੜਾ ਵੀ ਟਰੈਕ ਤੁਸੀਂ ਫਰਮਾਇਸ਼ ਕਰੋਗੇ ਉਹ ਟਰੈਕ ਜਿਹੜਾ ਆ ਇਸ ਪ੍ਰੋਗਰਾਮ ਦੇ ਵਿੱਚ ਚੱਲੇਗਾ ਜੀ

ਮੈਸੇजेस ਆਉਣੇ ਸ਼ੁਰੂ ਹੋ ਗਏ ਨੇ ਜੀ ਗੁਰਵਿੰਦਰ ਪ੍ਰਿਯੰਕਾ ਵਿੱਕੀ ਪਾਲ ਗੁਰਪ੍ਰੀਤ ਅਤੇ ਲਖਵੀਰ ਹੁਣਾਂ ਦੇ ਟੈਕਸਟ ਸਾਡੇ ਕੋਲ ਪਹੁੰਚ ਗਏ ਨੇ ਅਸੀਂ ਇੱਕ ਇੱਕ ਕਰਕੇ ਇਹਨਾਂ ਦੀਆਂ ਫਰਮਾਇਸ਼ਾਂ ਜਿਹੜੀਆਂ ਨੇ ਉਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੂਰੀਆਂ ਕਰਨੀਆਂ ਨੇ ਜੇਕਰ ਤੁਸੀਂ ਅਜੇ ਤੱਕ ਇਹ ਨਹੀਂ ਸੋਚਿਆ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਿਹੜਾ ਗੀਤ ਸੁਣਨਾ ਹੈ ਤਾਂ ਤੁਸੀਂ ਫਟਾਫਟ ਸੋਚ ਲਓ ਤੇ 4039021323 ਸਾਡੇ ਸਟੂਡੀਓ ਦਾ ਨੰਬਰ ਹੈ ਇਸ ਨੰਬਰ ਤੇ ਵਟਸਐਪ ਤੇ ਜਾਣਾ ਹੈ ਤੁਸੀਂ ਤੇ ਵਟਸਐਪ ਤੇ ਜਾ ਕੇ ਤੁਸੀਂ ਸੌਂਗ ਦਾ ਟਾਈਟਲ ਭੇਜਣਾ ਹੈ ਆਪਣਾ ਨਾਮ ਲਿਖਣਾ ਤੇ ਅਸੀਂ ਕੋਸ਼ਿਸ਼ ਸਾਡੀ ਪੂਰੀ ਪੂਰੀ ਹੋਏਗੀ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਸਾਰਿਆਂ ਦੀਆਂ ਫਰਮਾਇਸ਼ਾਂ ਜਿਹੜੀਆਂ ਨੇ ਉਹ ਸ਼ਾਮਿਲ ਕੀਤੀਆਂ ਜਾਣ 4039021323 ਅਗਲਾ ਗੀਤ ਤੁਹਾਨੂੰ ਸੁਣਾਵਾਂਗੇ ਜੀ ਫੋਰਐਵਰ ਤੇਗੀ ਪੰਨੂ ਹੋਰਾਂ ਦਾ ਕਿਉਂਕਿ ਸਾਡੇ ਦੋ ਲਿਸਨਰ ਨੇ ਗੁਰਵਿੰਦਰ ਤੇ ਲਖਵੀਰ ਜਿਨ੍ਹਾਂ ਨੇ ਸੇਮ ਫਰਮਾਇਸ਼ ਕੀਤੀ ਹੈ ਸੋ ਇਹਨਾਂ ਦੀ ਪਸੰਦ ਦਾ ਅਗਲਾ ਗੀਤ

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ

ਵਾਹ ਜੀ ਵਾਹ, ਰੈਫ ਸਪੇਰਾ ਹੋਣਾ ਦਾ ਤੁਸੀਂ ਗੀਤ ਸੁਣਿਆ ਹੁਣੇ ਹੁਣੇ, ਤੇ ਇਹ ਫਰਮਾਇਸ਼ ਸਾਨੂੰ ਗੁਰਪ੍ਰੀਤ ਹੋਰਾਂ ਨੇ ਕੀਤੀ ਸੀ। ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਹਰਜਿੰਦਰ ਕੌਰ ਹੋਣਾ ਦੀ, ਤੇ ਇਹ ਕਹਿੰਦੇ ਨੇ ਕਿ ਗੀਤ ਸੁਣਾ ਦਿਓ ਦੇ ਲੈ ਕਿਹੜਾ। ਲੱਗਦਾ ਕਿ ਭੈਣ ਉਹਨਾਂ ਨੂੰ ਇੰਡੀਆ ਵਾਲੇ ਵਿਆਹ ਬਹੁਤ ਚੇਤੇ ਆਉਣ ਡਏ ਨੇ। ਚਲੋ ਕੋਈ ਨਾ, ਦੇ ਲੈਂਦੇ ਹਾਂ ਗੇੜਾ ਫਿਰ ਇਸ ਗੀਤ ਦਾ ਵੀ।

0: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
3: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ

0: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम, सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो या फिर फोन कर लो 4039036757।
0: मर्सिडीज बेंज कंट्री हिल्स।
2: ਤਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 4007-1790। ਸਟਾਰ ਮੂਵੀ।

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਆ। ਹੁਣੇ ਜਿਹੜਾ ਗੀਤ ਤੁਸੀਂ ਜੈਲੀ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ ਦੇ ਵਿੱਚ ਸੁਣਿਆ ਹੈ, ਉਹ ਸਾਨੂੰ ਪ੍ਰਿਯੰਕਾ ਹੋਰਾਂ ਨੇ ਫਰਮਾਇਸ਼ ਕੀਤਾ ਸੀ। ਸੋ ਜੇਕਰ ਤੁਸੀਂ ਵੀ ਆਪਣਾ ਕੋਈ ਫਰਮਾਇਸ਼ੀ ਗੀਤ ਸੁਣਨਾ ਚਾਹੁੰਦੇ ਹੋ 4039023233 ਤੇ ਤੁਸੀਂ ਸਾਨੂੰ ਵਟਸਐਪ ਤੇ ਸੌਂਗ ਦਾ ਟਾਈਟਲ ਤੇ ਆਪਣਾ ਨਾਮ ਲਿਖ ਕੇ ਭੇਜ ਦਿਓ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਫਰਮਾਇਸ਼ੀ ਗੀਤ ਸ਼ਾਮਿਲ ਕਰਨ ਦੀ, ਕਿਉਂਕਿ ਸਾਡੇ ਕੋਲ ਸਮਾਂ ਵੀ ਥੋੜਾ ਰਹਿ ਗਿਆ। ਇਸ ਕਰਕੇ ਜੇਕਰ ਤੁਸੀਂ ਗੀਤ ਸੁਣਨਾ ਚਾਹੁੰਦੇ ਹੋ ਤੇ ਜਲਦੀ ਜਲਦੀ ਸਾਨੂੰ ਆਪਣੀਆਂ ਫਰਮਾਇਸ਼ਾਂ ਭੇਜ ਦਿਓ।

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਆ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅਸੀਂ ਹੁਣ ਫਰਮਾਇਸ਼ਾਂ ਲੈਣੀਆਂ ਬੰਦ ਕਰਾਂਗੇ ਕਿਉਂਕਿ ਸਾਡੇ ਪ੍ਰੋਗਰਾਮ ਦਾ ਸਮਾਂ ਆਲਮੋਸਟ ਖਤਮ ਹੈ ਸਿਰਫ ਇੱਕ ਗੀਤ ਹੋਰ ਫਰਮਾਇਸ਼ੀ ਅਸੀਂ ਚਲਾਵਾਂਗੇ ਉਹ ਹੈ ਜੀ ਸੰਦੀਪ ਹੋਰਾਂ ਨੇ ਫਰਮਾਇਸ਼ ਕੀਤੀ ਅਮਰਿੰਦਰ ਗਿੱਲ ਦਾ ਗੀਤ ਕੌਫੀ ਸੁਣਨਾ ਚਾਹੁੰਦੇ ਆ ਬੜੇ ਸੋਹਣੇ ਟਾਈਮ ਤੇ ਬੜਾ ਸੋਹਣਾ ਗੀਤ ਇਹਨਾਂ ਨੇ ਫਰਮਾਇਸ਼ ਕੀਤਾ ਹੈ ਚਾਹ ਕੌਫੀ ਦੇ ਟਾਈਮ ਤੇ ਕਹਿੰਦੇ ਨੇ ਕਿ ਚਲੋ ਗੀਤ ਸੁਣ ਕੇ ਹੀ ਸਾਰ ਲੈਂਦੇ ਹਾਂ ਸੋ ਸੰਦੀਪ ਹੋਰਾਂ ਦੀ ਫਰਮਾਇਸ਼ ਤੇ ਕੌਫੀ ਗੀਤ ਜਿਹੜਾ ਆ ਉਹ ਅਸੀਂ ਪਲੇ ਕਰਾਂਗੇ ਪਰ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਮੈਨੂੰ ਸਵਲੀਨ ਕੌਰ ਜੱਸੜ ਨੂੰ ਇਜਾਜ਼ਤ ਦਿਓ ਜਿਨ੍ਹਾਂ ਦੀਆਂ ਫਰਮਾਇਸ਼ਾਂ ਰਹਿ ਗਈਆਂ ਨੇ ਉਹਨਾਂ ਕੋਲੋਂ ਅਸੀਂ ਖੇਮਾ ਦੇ ਜਾਜਕ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਨੇ ਉਹ ਪਹਿਲਾਂ ਚਲਾਈਆਂ ਜਾਣ ਸੋ ਇਸ ਦੇ ਨਾਲ ਹੀ ਇਜਾਜ਼ਤ ਦਿਓ ਧੰਨਵਾਦ।

0: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ ਪੋਰਟਰੇਟਸ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ ਨਾਟ 14 ਇਟਸ 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲ੍ਹੇ ਹੁੰਦੇ ਨੇ ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ ਇਹਨਾਂ ਦਾ ਫੋਨ ਨੰਬਰ 4039360777 ਹੈ ਜੀ ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
0: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
5: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
6: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ